ਦੋਸਤਾਂ ਸੰਬੰਧੀਆਂ ਨੂੰ ਤਾਂ ਨਮਸਤੇ ਕਹਿੰਦੇ, ਉਹਨਾਂ ਦੇ ਅੱਗੇ ਤਾਂ ਸਿਰ ਝੁਕਾਉਂਦਾ, ਪਰ ਪਰਮੇਸ਼ਰ ਅੱਗੇ ਸਿਰ ਨਹੀਂ ਝੁਕਾਉਂਦਾ। ਇਹ ਸੰਬੰਧੀ ਰਿਸ਼ਤੇਦਾਰ ਇਨਸਾਨ ਜਿਨ੍ਹਾਂ ਦੇ ਅੱਗੇ ਤੂੰ ਝੁਕਣਾ ਹੈ, ਇਹ ਤਾਂ ਕਿਸੇ ਵੇਲੇ ਵੀ ਸਾਥ ਛੱਡ ਜਾਣਗੇ। ਇਸ ਕਰਕੇ ਸਤਿਕਾਰ ਜ਼ਰੂਰ ਕਰ ਸਾਰਿਆਂ ਦਾ, ਪਰ ਅਸਲੀ ਨਮਸਕਾਰ, ਅਸਲੀ ਨਮਸਤੇ ਪਰਮੇਸ਼ਰ ਦੇ ਚਰਨਾਂ ਵਿੱਚ ਕਰ। ਕਿਉਂ ਕਿ ਉਹ ਹਰੀ ਜਿਹੜਾ ਹੈ ਜਿਹਨੂੰ ਤੂੰ ਨਮਸਤੇ ਕਰਨੀ ਹੈ, ਜਿਹਨੂੰ ਨਵੇਂ ਮੱਥਾ ਟੇਕਣਾ ਹੈ। ਜੇ ਤੂੰ ਹਰੀ ਹਰੀ ਜਪੇਗਾ ਤੇ ਤੇਰੇ ਜਿਹੜੇ ਦੁੱਖ ਨੇ ਉਹ ਸਾਰੇ ਦੂਰ ਹੋ ਜਾਣਗੇ। ਇਸ ਕਰਕੇ ਆ ਪਰਮੇਸ਼ਰ ਦੀ

ਦਾ ਉਧਾਰ ਹੋ ਜਾਂਦਾ ਐ ਭਾਈ। ਇਸ ਕਰਕੇ ਉਸ ਪਰਮੇਸ਼ਰ ਦਾ ਨਾਮ ਜਪ ਤਾਂ ਕਿ ਤੇਰਾ ਤਾਂ ਉਧਾਰ ਹੋਵੇਗਾ।

ਕਪਟੇ ਭਰੀ ਉਹ ਪੂਤਨਾ ਕਪਟ ਦੀ ਭਰੀ ਹੋਈ ਆਈ ਮਾਰਨ ਵਾਸਤੇ ਕ੍ਰਿਸ਼ਨ ਭਗਵਾਨ ਨੂੰ ਕ੍ਰਿਸ਼ਨ ਭਗਵਾਨ ਨੇ ਸਗਾ

ਤਿਆਰ ਹੋਇਆ। ਹੋਰ ਵੀ ਬਹੁਤ ਰਾਜੇ ਮਹਾਰਾਜੇ ਚਾਹੁੰਦੇ ਸਨ ਕਿ ਅਹਿਲਿਆ ਦੇ ਨਾਲ ਸਾਡੀ ਸ਼ਾਦੀ ਹੋਵੇ। ਉਸ ਵਕਤ ਲੜਾਈ ਦਾ ਖਤਰਾ

ਸਾਰੇ ਪ੍ਰਿਥਵੀ ਦੀ ਪਰਿਕਰਮਾ ਕਰਨ ਵਾਸਤੇ ਆਪਣੇ ਆਪਣੇ ਰੱਥਾਂ ਤੇ ਤਿਆਰ ਖਲੋਤੇ ਨੇ। ਗੌਤਮ ਰਿਸ਼ੀ ਆਪਣੇ ਭਗਵਾਨ ਦੀ ਪਰਿਕਰਮਾ ਕਰਨ ਲੱਗ ਪਏ।

ਰਾਜੇ ਮਹਾਰਾਜੇ ਬਹਾਦਰ ਆਪਣੇ ਰੱਥ ਘੋੜੇ ਦੌੜਾਉਣ ਲੱਗ ਪਏ। ਸਾਰਿਆਂ ਤੋਂ ਅੱਗੇ ਇੰਦਰ, ਔਰ ਇੰਦਰ ਬੜਾ ਹੈਰਾਨ ਹੁੰਦਾ ਹੈ ਕਿ ਇਸ ਤੋਂ ਅੱਗੇ ਗੌਤਮ ਰਿਖੀ ਆਪਣਾ ਰੱਥ ਭਜਾਈ ਜਾ ਰਿਹਾ ਹੈ। ਇੰਦਰ ਬੜੀ ਕੋਸ਼ਿਸ਼ ਕਰਦਾ ਹੈ ਪਰ ਗੌਤਮ ਰਿਖੀ ਤੋਂ ਅੱਗੇ ਨਹੀਂ ਨਿਕਲ ਸਕਦਾ। ਨਿਕਲੇ ਵੀ ਕਿਵੇਂ, ਕਿਉਂਕਿ ਗੌਤਮ

ਇੰਦਰ ਦੇਵਤੇ ਨੂੰ ਇਹ ਚੰਗਾ ਨਾ ਲੱਗਾ ਕਿ ਅਹਿਲਿਆ ਦੀ ਸ਼ਾਦੀ ਗੌਤਮ ਰਿਖੀ ਨਾਲ ਹੋ ਗਈ ਹੈ। ਇੰਦਰ ਜਿਹੜਾ ਸੀ ਮਨ ਵਿੱਚ ਕੁੜਦਾ ਹੋਇਆ ਵਾਪਸ ਇੰਦਰਪੁਰੀ ਚਲਾ ਗਿਆ। ਗੌਤਮ ਰਿਖੀ ਦਾ ਵਿਆਹ ਅਹਿਲਿਆ ਨਾਲ ਹੋਇਆ, ਇਹ ਆਪਣੇ ਟਿਕਾਣੇ ਵਾਪਸ ਆ ਗਏ, ਜੀਵਨ ਸੁੱਖਾਂ ਦਾ ਬਤੀਤ ਹੋਣ ਲੱਗ ਪਿਆ। ਪਰ ਇੰਦਰ ਮਨ ਵਿੱਚ ਕੁੜਦਾ ਰਿਹਾ ਤੇ ਸੋਚਦਾ ਰਿਹਾ ਕਿਸੇ

ਐ ਭਾਈ ਇੱਕ ਅਕਾਲ ਪੁਰਖ ਨੂੰ ਨਮਸਤੇ ਕਰੋ, ਉਹਨੂੰ ਮੱਥਾ ਟੇਕੋ, ਕਿਉਂਕਿ ਉਹਦੇ ਵਿੱਚ ਕੋਈ ਔਗਣ ਨਹੀਂ।

ਉਹਦੇ ਅੱਗੇ ਮੱਥਾ ਟੇਕਣ ਦਾ ਕੀ ਫਾਇਦਾ। ਇਹ ਇੰਦਰ ਭਾਵੇਂ ਦੇਵਤਾ ਖਵਾਉਂਦਾ ਪਰ ਸੋਚਦਾ ਪਰਾਈ ਔਰਤ ਇਹ ਲਿਆ, ਉਹਨੂੰ ਮੈਂ ਪ੍ਰਾਪਤ

ਕਿ ਅਹਿਲਿਆ ਨੂੰ ਕਿਸ ਤਰ੍ਹਾਂ ਆਪਣੇ ਵਸ ਵਿਚ ਕਰਨਾ ਹੈ। ਇਹ ਦੋਨੋਂ ਜਣੇ ਸਲਾਹ ਕਰਨ ਲੱਗ ਪਏ। ਹੈ ਤਾਂ ਪੂਜਨੀਕ ਪਰ ਇਨ੍ਹਾਂ ਦੇ ਮਨ ਕਿਹੜੇ ਪਾਸੇ ਤੁਰ ਪਏ। ਦੇਵਤੇ ਹੋ ਕੇ ਪਰਾਏ ਘਰ ਝਾਕਣ ਦਾ ਇਨ੍ਹਾਂ ਨੇ ਮਨ ਬਣਾ ਲਿਆ। ਤੋ ਨਾਮਦੇਵ ਜੀ ਕਹਿੰਦੇ ਨੇ ਆਓ ਭਾਈ ਹਰੀ ਨੂੰ ਨਮਸਤੇ ਕਰੋ ਜਿਹਦੇ

ਗੌਤਮ ਦੀ ਘਰਵਾਲੀ ਅਹਿਲਿਆ ਨੂੰ ਪ੍ਰਾਪਤ ਕਰਨ ਵਾਸਤੇ, ਇੰਦਰ ਦੀ ਮਦਦ ਕਰਨ ਵਾਸਤੇ ਚੰਦਰਮਾ ਵੀ ਤਿਆਰ ਹੋਇਆ। ਚੰਦਰਮਾ ਨੇ ਕਿਹਾ, ਆ ਇੰਦਰ, ਤੂੰ ਅਹਿਲਿਆ ਨੂੰ ਆਪਣੇ ਵਸ ਕਰਨਾ ਚਾਹੁੰਦਾ ਹੈ, ਮੈਂ ਤੇਰੀ ਮਦਦ ਕਰਾਂਗਾ। ਸਲਾਹ ਕੀਤੀ ਕਿ ਗੌਤਮ ਰਿਸ਼ੀ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਤਕਰੀਬਨ 2 ਵਜੇ ਇਸ਼ਨਾਨ ਕਰਨ ਜਾਂਦਾ ਹੈ ਗੰਗਾ ਤੇ, ਔਰ ਗੌਤਮ ਰਿਸ਼ੀ ਉਦੋਂ ਉੱਠਦਾ ਜਦੋਂ ਕੁੱਕੜ ਵਾਂਗ ਦਿੰਦਾ। ਚੰਦਰਮਾ ਕਹਿਣ ਲੱਗਾ, ਮੈਂ ਕੁੱਕੜ ਬਣ ਕੇ 2 ਵਜੇ ਤੂੰ ਪਹਿਲਾਂ ਹੀ ਬਾਂਗ ਦੇ ਦਿਆਂਗਾ। ਗੌਤਮ ਰਿਸ਼ੀ ਨਾਲ ਚਲਾ ਜਾਏ।

ਦੋਨਾਂ ਨੇ ਇਹ ਸਲਾਹ ਪੱਕੀ ਕਰ ਲਈ। ਅਗਲੀ ਰਾਤ ਚੰਦਰਮਾ ਜਿਹੜਾ ਸੀ ਇਹ ਕੁੱਕੜ ਬਣ ਗਿਆ। ਕੁੱਕੜ ਬਣ ਕੇ ਗੌਤਮ ਰਿਖੀ ਦੇ ਆਸ਼ਰਮ ਜਾ ਪਹੁੰਚਿਆ। ਗੌਤਮ ਰਿਖੀ ਦੇ ਘਰ ਦੇ ਬਨੇਰੇ ਤੇ ਚੰਦਰਮਾ ਕੁੱਕੜ ਬਣ ਕੇ ਬੈਠ ਗਿਆ। ਸਮਾਂ ਆਇਆ ਜਿਹੜਾ ਇਹਨਾਂ ਨੇ ਮਿਥਿਆ ਸੀ। ਕੁੱਕੜ ਨੇ ਬਾਂਗ ਦਿੱਤੀ ਜਿਹੜਾ ਕਿ ਹੈ ਚੰਦਰਮਾ। ਬਾਂਗ ਸੁਣ ਕੇ ਗੌਤਮ ਰਿਖੀ ਦੀ ਜਾਗ ਖੁੱਲ ਗਈ, ਪਰ ਬੜੇ ਹੈਰਾਨ ਹੋਏ। ਕਹਿਣ ਲੱਗੇ, ਰੋਜ਼ ਮੈਂ ਕੁੱਕੜ ਦੀ ਬਾਂਗ ਤੇ ਉੱਠਦਾ, ਪਰ ਅੱਜ ਕੁੱਕੜ ਨੇ ਲੱਗਦਾ ਬਾਂਗ ਪਹਿਲਾਂ ਦੇ ਦਿੱਤੀ, ਕਿਉਂਕਿ ਨੀਂਦਰ ਪੂਰੀ ਨਹੀਂ ਹੋਈ, ਥਕਾਵਟ ਹੈ। ਪਰ ਫਿਰ ਸੋਚਣ ਲੱਗੇ, ਕੁੱਕੜ ਕਿਵੇਂ ਪਹਿਲਾਂ ਬਾਂਗ ਦੇ ਸਕਦਾ? ਇਹ ਤਾਂ ਲੱਗਦਾ ਕੋਈ ਥਕਾਵਟ ਹੈ ਜਿਸ ਕਰਕੇ ਸਰੀਰ ਟੁੱਟਦਾ ਪਿਆ, ਨੀਂਦਰ ਪੂਰੀ ਨਹੀਂ ਹੋਈ। ਪਰਨਾ ਮੋਢੇ ਤੇ ਮਾਰਿਆ। ਗੌਤਮ ਰਿਖੀ ਇਸ਼ਨਾਨ ਕਰਨ ਚੱਲੇ, ਆਪਣੀ ਲੜਕੀ ਅੰਜਨੀ ਨੂੰ ਉਠਾਇਆ। ਕਹਿਣ ਲੱਗੇ, ਬੇਟਾ ਮੈਂ ਇਸ਼ਨਾਨ ਕਰਨ ਚੱਲਿਆ, ਤੂੰ ਬਾਹਰ ਦਰਵਾਜ਼ੇ ਕੋਲ ਬਹਿ ਜਾ, ਅੰਦਰ ਤੇਰੀ ਮਾਤਾ ਹੈ, ਕਿਸੇ ਨੂੰ ਅੰਦਰ ਨਾ ਜਾਣ ਦੇਈ। ਗੌਤਮ ਰਿਖੀ ਨੇ ਪਰਨਾ ਮੋਢੇ ਤੇ ਮਾਰਿਆ ਤੇ ਇਸ਼ਨਾਨ ਕਰਨ ਵਾਸਤੇ

ਗੌਤਮ ਰਿਖੀ ਤਾਂ ਇਸ਼ਨਾਨ ਕਰਨ ਗੰਗਾ ਵੱਲ ਤੁਰ ਪਏ। ਇੰਦਰ ਨੇ ਦੇਖਿਆ ਕਿ ਗੌਤਮ ਰਿਖੀ ਇਸ਼ਨਾਨ ਕਰਨ ਚਲੇ ਗਏ ਨੇ ਤਾਂ ਇੰਦਰ ਦੇਵਤਾ ਇਸ ਨੇ ਬਿੱਲੇ ਦਾ ਰੂਪ ਧਾਰਿਆ ਤੇ ਕਮਰੇ ਦੇ ਅੰਦਰ ਦਾਖਲ ਹੋ ਗਿਆ। ਚੰਦਰਮਾ ਕੁੱਕੜ ਬਣਿਆ ਬਨੇਰੇ ਤੇ ਬੈਠੇ। ਗੌਤਮ ਰਿਖੀ ਇਸ਼ਨਾਨ ਕਰਨ ਗੰਗਾ ਤੇ ਪਹੁੰਚੇ। ਗੰਗਾ ਦੇ ਪਾਣੀ ਵਿਚ ਹੱਥ ਪਾਇਆ ਤਾਂ ਆਵਾਜ਼ ਆਈ, ਗੌਤਮ ਅੱਜ ਤੂੰ ਸਮੇਂ ਤੋਂ ਪਹਿਲਾਂ ਆ ਗਿਆ, ਮੈਂ ਵੀ ਸੁੱਤੀ ਹੋਈ ਹਾਂ, ਜਾ ਤੇਰੇ ਘਰ ਚੋਰ ਲੱਗੇ ਹੋਏ ਨੇ। ਗੌਤਮ ਰਿਖੀ ਨੇ ਜਲਦੀ ਨਾਲ ਇਸ਼ਨਾਨ ਕੀਤਾ, ਆਪਣੇ ਘਰ ਵੱਲ ਤੁਰ ਪਏ। ਜਦੋਂ ਘਰ ਦਾਖਲ ਹੋਣ ਲੱਗੇ ਆਪਣੀ ਲੜਕੀ ਨੂੰ ਪੁੱਛਿਆ ਕਿ ਬੇਟਾ ਅੰਦਰ ਕੋਈ ਗਿਆ? ਅੰਜਨੀ ਕਹਿਣ ਲੱਗੀ, ਨਹੀਂ ਪਿਤਾ ਜੀ, ਅੰਦਰ ਕੋਈ ਨਹੀਂ ਗਿਆ, ਪਰ ਇੱਕ ਬਿੱਲਾ ਜ਼ਰੂਰ ਗਿਆ ਸੀ। ਗੌਤਮ ਰਿਖੀ ਆਪਣੇ ਕਮਰੇ ਚ ਦਾਖਲ ਹੋਏ ਤਾਂ ਦੇਖਿਆ ਕਿ ਅੰਦਰ ਇੰਦਰ ਨੇ ਗੌਤਮ ਰਿਖੀ ਦਾ ਰੂਪ ਧਾਰਿਆ ਹੋਇਆ ਔਰ ਅਹਿਲਿਆ ਦੇ ਕੋਲ ਬੈਠੇ। ਗੌਤਮ ਰਿਖੀ ਨੂੰ ਬੜਾ ਗੁੱਸਾ ਕ੍ਰੋਧ ਆਇਆ। ਉਹਨਾਂ ਨੇ ਉਸੇ ਵਕਤ ਸਰਾਫ ਦੇ ਦਿੱਤਾ ਇੰਦਰ ਨੂੰ, ਐ ਇੰਦਰ ਤੂੰ ਠੀਕ ਨਹੀਂ ਕੀਤਾ, ਜਾ ਤੇਰੇ ਸਰੀਰ ਤੇ ਹਜ਼ਾਰ ਭਾਗ ਹੋਣਗੇ, ਕੋੜ ਮਿਲਿਆ ਇਸ ਇੰਦਰ ਨੂੰ ਪਰਾਏ।

ਉਥੋਂ ਨਿਕਲ ਤੁਰਿਆ। ਗੌਤਮ ਰਿਖੀ ਨੇ ਅਹਿਲਿਆ ਨੂੰ ਸਰਾਪ ਦਿੱਤਾ, ਤੂੰ ਸਿਲ ਪੱਥਰ ਦੀ ਬਣ ਜਾਏਗੀ। ਅਹਿਲਿਆ ਹੱਥ ਜੋੜ ਕੇ ਕਹਿਣ ਲੱਗੀ, ਮੇਰਾ ਕੀ ਕਸੂਰ ਹੈ ਜੋ ਤੁਸੀਂ ਮੈਨੂੰ ਸਰਾਫ ਦੇ ਰਹੇ ਹੋ। ਗੌਤਮ ਰਿਖੀ ਕਹਿਣ ਲੱਗੇ, ਸਰਾਫ ਦੇ ਚੁੱਕਾ ਔਰ ਪੱਥਰ ਦੀ ਤੂੰ ਬਣ ਜਾਏਗੀ। ਅਹਿਲਿਆ ਹੱਥ ਜੋੜ ਕੇ ਕਹਿਣ ਲੱਗੀ, ਫਿਰ ਮੇਰਾ ਉਧਾਰ ਕਿਸ ਤਰ੍ਹਾਂ ਹੋਵੇਗਾ। ਗੌਤਮ ਰਿਖੀ ਕਹਿਣ ਲੱਗੇ, ਤ੍ਰੇਤੇ ਯੁੱਗ ਵਿੱਚ ਜਦੋਂ ਸ੍ਰੀ ਰਾਮ ਚੰਦਰ ਬਨਵਾਸ ਨੂੰ ਜਾਣਗੇ ਤਾਂ ਉਹਨਾਂ ਦੇ ਚਰਨਾਂ ਦੀ ਛੋਹ ਦੇ ਨਾਲ ਤੇਰਾ ਉਧਾਰ ਹੋਵੇਗਾ। ਫਿਰ ਆਪਣੀ ਲੜਕੀ ਦੇ ਕੋਲ ਆਏ, ਲੜਕੀ ਨੂੰ ਸਰਾਫ ਦਿੱਤਾ ਕਿ ਤੈਨੂੰ ਕੁਆਰੀ ਨੂੰ ਗਰਭ ਹੋਏਗਾ ਔਰ ਕੁੱਕੜ ਬਨੇਰੇ ਤੇ ਬੈਠਾ ਸੀ ਚੰਦਰਮਾ, ਉਸ ਨੂੰ ਆਪਣਾ ਗਿੱਲਾ ਪਰਨਾ ਮਾਰਿਆ ਤੇ ਨਾਲੇ ਸਰਾਫ ਦਿੱਤਾ ਕਿ ਤੈਨੂੰ ਇਹ ਕਲੰਕ ਹਮੇਸ਼ਾ ਇਸੇ ਤਰ੍ਹਾਂ ਚਿੰਬੜਿਆ ਰਹੇਗਾ। ਤੇ ਸੱਚਮੁੱਚ ਉਸੇ ਤਰ੍ਹਾਂ ਹੋਇਆ। ਅਹਿਲਿਆ ਪੱਥਰ ਦੀ ਬਣ ਗਈ, ਚੰਦਰਮਾ ਨੂੰ ਕਲੰਕ ਲੱਗ ਗਿਆ, ਇੰਦਰ ਦੇਵਤੇ ਦੇ ਸਰੀਰ ਤੇ ਹਜ਼ਾਰਾਂ ਭਾਗ ਹੋ ਗਏ। ਉਹ ਇੰਦਰਪੁਰੀ ਹੁਣ ਵਾਪਸ ਨਹੀਂ ਜਾਂਦਾ ਕਿਉਂਕਿ ਸ਼ਰਮ ਆਉਂਦੀ।

ਇੰਦਰ ਦੇ ਸਰੀਰ ਦੀ ਹਜ਼ਾਰਾਂ ਭਾਗ ਹੋਈਆਂ ਤਾਂ ਇੰਦਰ ਬੜਾ ਦੁਖੀ ਹੋਇਆ। ਧੰਨ ਗੁਰੂ ਨਾਨਕ ਸਾਹਿਬ ਜੀ ਵੀ ਆਪਣੀ ਬਾਣੀ ਵਿਚ ਬਿਆਨ ਕਰਦੇ ਹਨ, ਸਹੰਸਰ ਦਾਨ ਦੇ ਇੰਦਰ ਰਵਾਇਆ, ਇੰਦਰ ਨੂੰ ਵੀ ਰੋਣਾ ਪਿਆ ਕਿਉਂਕਿ ਉਸਨੇ ਕੁਕਰਮ ਐਸਾ ਕੀਤਾ। ਹੁਣ ਇੰਦਰ ਕਹਿਣ ਲੱਗਾ ਵਾਪਸ ਤੇ ਜਾ ਨਹੀਂ ਸਕਦਾ ਤੇ ਕਿਸੇ ਦੇ ਸਾਹਮਣੇ ਵੀ ਨਹੀਂ ਰਹਿ ਸਕਦਾ। ਇਹ ਭਾਗ ਉਸ ਚੀਜ਼ ਨੂੰ ਕਿਹਾ ਕਿ ਜਿਹਨੂੰ ਸਾਫ਼ ਲਫ਼ਜ਼ਾਂ ਵਿਚ ਕਹਿੰਦਿਆਂ ਵੀ ਸ਼ਰਮ ਆਉਂਦੀ ਹੈ ਕਿ ਮਾੜਾ ਕਰਮ ਕਰਨ ਦੇ ਨਾਲ ਇਹਦੇ ਸਰੀਰ ਤੇ ਹੀ ਹਜ਼ਾਰਾਂ ਭਾਗਾਂ ਬਣ ਗਈ ਹੈ। ਜਦੋਂ ਇਨਸਾਨ ਮਾੜੇ ਕਰਮ ਕਰਦਾ ਹੈ ਤਾਂ ਉਹਦਾ ਮਨ ਜਿਹੜਾ ਹੈ ਮੈਲਾ ਹੋਇਆ ਹੁੰਦਾ ਤੇ ਐਸਾ ਇਨਸਾਨ ਨਾ ਇੱਥੇ ਸੁੱਖ ਪਾਉਂਦਾ ਹੈ ਤੇ ਨਾ ਹੀ ਉਹਨੂੰ ਪਰਮੇਸ਼ਰ ਦੇ ਚਰਨਾਂ ਵਿਚ ਜਗ੍ਹਾ ਮਿਲਦੀ ਹੈ। ਇੰਦਰ ਦੁਖੀ ਹੈ। ਛੱਪੜ ਦੇ ਵਿਚ ਪਾਣੀ ਖੜਾ ਸੀ ਤੇ ਪਾਣੀ ਦੇ ਉੱਤੇ ਹਰੇ ਰੰਗ ਦਾ ਜਾਲਾ ਹੁੰਦਾ ਜਿੱਥੇ ਪਾਣੀ ਬਹੁਤ ਪੁਰਾਣਾ ਖੜਾ ਹੋਵੇ। ਇੰਦਰ ਜਿਹੜਾ ਸੀ ਉਸ ਜਾਲੇ ਦੇ ਥੱਲੇ ਲੁਕ ਗਿਆ, ਮੈਨੂੰ ਕੋਈ ਦੇਖ ਨਾ ਸਕੇ। ਇੰਦਰਪੁਰੀ ਵਿਚ ਇੰਦਰ ਨਹੀਂ ਦੇਵਤੇ ਲੱਭਣ ਲੱਗੇ। ਇੰਦਰ ਨੂੰ ਲੱਭਦੇ ਲੱਭਦੇ ਬੜੇ ਦੁਖੀ ਹੋਏ ਪਰ ਇੰਦਰ ਦਾ ਪਤਾ ਨਹੀਂ ਲੱਗ ਰਿਹਾ। ਬੜੀਆਂ ਜਗ੍ਹਾ ਦੇਖੀਆਂ, ਤਿੰਨੋਂ ਲੋਕ ਦੇਖੇ ਪਰ ਇੰਦਰ ਦਾ ਕੋਈ ਪਤਾ ਨਹੀਂ। ਨਦੀਆਂ ਨਾਲੇ ਸਮੁੰਦਰ ਦੇਖੇ ਪਰ ਇੰਦਰ ਕਿਧਰੋਂ ਨਾ ਲੱਭਾ। ਤਾਂ ਇਸ ਛੱਪੜ ਵੱਲ ਵੀ ਨਿਗਾਹ ਗਈ, ਜਾਲਾ ਹਟਾਇਆ, ਇੰਦਰ ਥੱਲੇ ਜਾਲੇ ਦੇ ਲੁਕ ਕੇ ਬੈਠਾ ਏ। ਅੱਖਾਂ ਉਤਾਂ ਨਹੀਂ ਹੋ ਰਹੀਆਂ, ਸ਼ਰਮ ਆ ਰਹੀ ਏ। ਤਾਂ ਉਸ ਵਕਤ ਸਾਰਿਆਂ ਨੇ ਕਿਹਾ ਆ ਇੰਦਰ ਕੀਤਾ ਤੇ ਤੂੰ ਮਾੜਾ, ਪਰ ਤੇਰਾ ਹੁਣ ਇਲਾਜ ਇੱਕੋ ਹੀ ਹੈ ਕਿ ਗੌਤਮ

ਅੰਦਰ ਦਾ ਸਰੀਰ ਮਾੜਾ ਹੋ ਗਿਆ, ਦੂਸਰੇ ਪਾਸੇ ਖਿਮਾ ਮੰਗੀ ਮਨ ਕਰਕੇ ਤਾਂ ਸਰੀਰ ਨਰੋਇਆ ਹੋ ਗਿਆ। ਜਿਹੜੇ ਨਾਮ ਜਪਦੇ ਨੇ ਉਨ੍ਹਾਂ ਦੇ ਮਨ ਬੜੇ ਕੋਮਲ ਹੁੰਦੇ ਨੇ, ਉਹ ਬਖਸ਼ ਵੀ ਦਿੰਦੇ ਨੇ। ਪਰ ਆਪਾਂ ਕੰਮ ਐਸੇ ਕਰੀਏ ਕਿ ਸਾਨੂੰ ਕੋਈ ਸਜ਼ਾ ਪਰਮੇਸ਼ਰ ਵੱਲੋਂ ਨਾ ਮਿਲੇ, ਕੋਈ ਦੁੱਖ ਨਾ ਮਿਲੇ। ਨਾਮ ਜਪੀਏ ਤਾਂ ਕਿ ਅਸੀਂ ਇਨ੍ਹਾਂ ਕੁਕਰਮਾਂ ਤੋਂ

ਸਮਾਂ ਬੀਤਿਆ। ਤ੍ਰੇਤੇ ਯੁੱਗ ਵਿਚ ਸ੍ਰੀ ਰਾਮ ਚੰਦਰ ਦਾ ਅਵਤਾਰ ਹੋਇਆ। ਸ੍ਰੀ ਰਾਮ ਚੰਦਰ ਨੂੰ 14 ਸਾਲ ਦਾ ਬਨਵਾਸ ਮਿਲਿਆ। ਆਪਣਾ ਬਨਵਾਸ ਪੂਰਾ ਕਰਨ ਵਾਸਤੇ ਸ੍ਰੀ ਰਾਮ ਚੰਦਰ ਅਯੁੱਧਿਆ ਛੱਡ ਕੇ ਜੰਗਲ ਜੰਗਲ ਫਿਰ ਰਹੇ ਨੇ। ਕਾਫੀ ਸਮੇਂ ਬਾਅਦ ਸ੍ਰੀ ਰਾਮ ਚੰਦਰ ਤੁਰਦੇ ਤੁਰਦੇ ਇੱਕ ਪੱਥਰ ਤੇ ਬੈਠਣ ਲੱਗੇ। ਹਾਲੀ ਪੈਰ ਹੀ ਲੱਗਾ ਸੀ ਕਿ ਉਹ ਜਿਹੜਾ ਪੱਥਰ ਸੀ ਉਹਦੇ ਵਿੱਚੋਂ ਇੱਕ ਔਰਤ ਪ੍ਰਗਟ ਹੋਈ। ਉਹ ਔਰਤ ਗੌਤਮ ਰਿਖੀ ਦੀ ਘਰਵਾਲੀ ਅਹਿਲਿਆ ਸੀ। ਭਗਵਾਨ ਦੇ ਚਰਨ ਲੱਗੇ ਤਾਂ ਪੱਥਰ ਤੋਂ ਉਹ ਅਹਿਲਿਆ ਫਿਰ ਆਪਣੇ ਅਸਲੀ ਰੂਪ ਵਿਚ ਆਈ। ਅਹਿਲਿਆ ਦਾ ਉਧਾਰ ਹੋ ਗਿਆ। ਚਰਨਾਂ ਤੇ ਮੱਥਾ ਟੇਕਿਆ ਤੇ ਬੈਕੁੰਠ ਨੂੰ ਗਈ। ਤੋ ਭਗਤ ਨਾਮਦੇਵ ਜੀ ਬਿਆਨ ਕਰਦੇ ਨੇ, ਸਿਮਰਨ ਦ੍ਰੋਪਦ ਸੁਤ ਉਦਰੀ ਗੌਤਮ ਸਤੀ ਸਿਲਾ ਨਿਸਤਰੀ। ਗੌਤਮ ਦੀ ਘਰਵਾਲੀ ਜਿਹੜੀ ਸਿਲਾ ਪੱਥਰ ਬਣ ਗਈ ਸੀ, ਭਗਵਾਨ ਦੇ ਚਰਨ ਲੱਗੇ ਤਾਂ ਉਹਦਾ ਵੀ ਉਧਾਰ ਹੋ ਗਿਆ। ਐ ਭਾਈ ਤੂੰ ਵੀ ਨਾਮ ਜਪ, ਤੇਰਾ ਵੀ

ਭਾਗ ਨੂੰ ਵੀ ਕ੍ਰਿਸ਼ਨ ਭਗਵਾਨ ਨੇ ਜੀਵਨ ਦਾਨ ਦਿੱਤਾ। ਕ੍ਰਿਸ਼ਨ ਭਗਵਾਨ ਆਪਣੇ ਸਾਥੀਆਂ ਦੇ ਨਾਲ ਗੇਂਦ ਦੇ ਨਾਲ ਖੇਡਦੇ ਪਏ ਸਨ। ਬੜਾ ਸਮਾਂ ਖੇਡਦਿਆਂ ਬੀਤਿਆ ਤਾਂ ਕੋਲ ਇੱਕ ਛੋਟਾ ਜਿਹਾ ਪਾਣੀ ਦਾ ਤਲਾਅ ਸੀ। ਖੇਡਦਿਆਂ ਖੇਡਦਿਆਂ ਉਹ ਗੇਂਦ ਉਸ ਪਾਣੀ ਦੇ ਵਿੱਚ ਸੁੱਟ ਦਿੱਤੀ। ਸਾਰੇ ਲੋਕ ਇਕੱਠੇ ਹੋ ਗਏ, ਉਸ ਤਲਾਅ ਦੇ ਵਿੱਚੋਂ ਗੇਂਦ ਕੱਢੀ ਵੀ ਨਹੀਂ ਸੀ ਜਾ ਸਕਦੀ, ਕਿਉਂਕਿ ਉੱਥੇ ਕਾਲੀ ਨਾਗ ਦੈਂਤ ਰਹਿੰਦਾ ਸੀ ਜਿਹੜਾ ਪਾਣੀ ਨੂੰ ਜ਼ਹਿਰੀਲਾ ਕਰ ਛੱਡਦਾ ਸੀ। ਕੋਈ ਵੀ ਡੰਗਰ ਕੋਈ ਪਸ਼ੂ ਪਾਣੀ ਪੀਂਦਾ ਸੀ ਉੱਥੇ ਮਰ ਜਾਂਦਾ ਸੀ। ਪਰ ਗੇਂਦ ਜਦੋਂ ਡਿੱਗੀ ਤੇ ਕ੍ਰਿਸ਼ਨ ਭਗਵਾਨ ਕਹਿਣ ਲੱਗੇ, ਮੈਂ ਗੇਂਦ ਕੱਢ ਕੇ ਲਿਆਵਾਂਗਾ। ਸਾਰੇ ਲੋਕਾਂ ਨੇ ਰੋਕੇ, ਕਹਿਣ ਲੱਗੇ ਨਹੀਂ, ਇੱਥੇ ਕਾਲੀ ਨਾਗ ਰਹਿੰਦਾ, ਉਹ ਤੈਨੂੰ ਡੰਗ ਮਾਰ ਕੇ ਤੇ ਖਤਮ ਕਰ ਦੇਵੇਗਾ। ਲੋਕ ਰੋਕਦੇ ਰਹਿ ਗਏ, ਪਰ ਕ੍ਰਿਸ਼ਨ ਭਗਵਾਨ ਨੇ ਪਾਣੀ ਵਿੱਚ ਛਾਲ ਮਾਰ ਦਿੱਤੀ ਔਰ ਦੇਖਦਿਆਂ ਦੇਖਦਿਆਂ ਪਾਣੀ ਦੇ ਵਿੱਚ ਲੋਕਾਂ ਦੇ ਸਾਹਮਣੇ ਡੁੱਬ ਗਏ। ਲੋਕਾਂ ਨੇ ਕਿਹਾ ਕ੍ਰਿਸ਼ਨ ਡੁੱਬ ਗਿਆ, ਪਰ ਭਗਵਾਨ ਕਿਵੇਂ ਡੁੱਬ ਸਕਦਾ ਪਾਣੀ ਦੇ ਥੱਲੇ? ਨਾਗ ਨੂੰ ਜਾ ਕੇ ਧੌਣ ਤੋਂ ਫੜ ਲਿਆ। ਜਦੋਂ ਨਾਗ ਦੇ ਨਾਲ ਯੁੱਧ ਹੋਇਆ ਤੇ ਕਾਲੀ ਨਾਗ ਹਾਰ ਗਿਆ ਔਰ ਬੇਨਤੀ ਕਰਨ ਲੱਗ ਪਿਆ, ਭਗਵਾਨ ਕਿਰਪਾ ਕਰ ਤੇ ਮੇਰੀ ਜਾਨ ਬਖਸ਼ ਦੇ। ਭਗਵਾਨ ਕਹਿਣ ਲੱਗੇ, ਇੱਕ ਸ਼ਰਤ, ਇਹ ਜਗ੍ਹਾ ਛੱਡ ਕੇ ਚਲਾ ਜਾ ਤਾਂ ਤੇਰੀ ਜਾਨ ਮੈਂ ਬਖਸ਼ਾਂਗਾ। ਕਾਲੀ ਨਾਗ ਕਹਿਣ ਲੱਗਾ, ਐ ਭਗਵਾਨ, ਜਿਸ ਤਰ੍ਹਾਂ ਤੁਸੀਂ ਕਹੋਗੇ ਮੈਂ ਕਰਾਂਗਾ, ਪਰ ਮੈਨੂੰ ਜਾਨੂ ਨਾ ਮਾਰਿਓ, ਮੈਨੂੰ ਜੀਵਨ ਦਾਨ ਦਿਓ। ਤਾਂ ਕ੍ਰਿਸ਼ਨ ਭਗਵਾਨ ਨੇ ਜੀਵਨ ਦਾਨ ਦਿੱਤਾ। ਕਾਲੀ ਨਾਗ ਤੇ ਸਵਾਰ ਹੋ ਕੇ ਇੱਕ ਹੱਥ ਵਿੱਚ ਗੇਂਦ ਫੜੀ ਤੇ ਕ੍ਰਿਸ਼ਨ ਭਗਵਾਨ ਉਸ ਪਾਣੀ ਤੋਂ ਬਾਹਰ ਆਏ। ਜਦੋਂ ਲੋਕਾਂ ਨੇ ਦੇਖਿਆ ਕਿ ਕ੍ਰਿਸ਼ਨ ਭਗਵਾਨ ਜਿੰਦਾ ਨੇ ਔਰ ਕਾਲੀ ਨਾਗ ਦੇ ਉੱਤੇ ਸਵਾਰ ਨੇ ਤੇ ਚਾਰ ਚੁਫੇਰੇ ਜੈ ਜੈਕਾਰ ਹੋਣ ਲੱਗ ਪਈ, ਤਾਂ ਨਾਮਦੇਵ ਜੀ ਕਹਿੰਦੇ ਨੇ ਕਿ ਭਗਵਾਨ ਨੇ ਕੰਸ ਪਾਪੀ ਨੂੰ ਮਾਰ ਕੇ ਮੁਕਤ ਕੀਤਾ ਤੇ ਜਿਹੜਾ ਕਾਲੀ ਨਾਗ ਸੀ ਦੁਸ਼ਟ, ਉਹਦੀ ਬੇਨਤੀ ਕਰਨ ਤੇ ਉਹਨੂੰ ਵੀ ਜੀਵਨ ਦਾਨ ਦਿੱਤਾ।

ਐ ਭਾਈ ਇਹੋ ਜਿਹਾ ਹਰੀ ਹੈ ਜਿਹਦਾ ਨਾਮ ਅਸੀਂ ਜਪਨੇ ਆ ਜਾਸ ਜਪਤ ਪੈ ਅਪਦਾ ਟਰੀ ਜਿਹਦਾ ਨਾਮ ਜਪਣ ਦੇ ਨਾਲ ਡਰ ਅਤੇ ਬਿਪਤਾ ਦੂਰ ਹੋ ਜਾਂਦੀ ਹੈ ਇਹਨਾਂ ਪਾਪੀਆਂ ਨੇ ਪਾਪ ਕੀਤੇ ਪਰ ਪਰਮੇਸ਼ਰ ਨੇ ਇਹਨਾਂ ਦਾ ਉਧਾਰ ਕੀਤਾ ਜਿਨ੍ਹਾਂ ਜਿਨ੍ਹਾਂ ਵੀ ਪਾਪੀਆਂ ਨਾਮ ਜਪਿਆ ਉਹਨਾਂ ਦਾ ਉਧਾਰ ਹੋ ਗਿਆ ਤਾਂ ਐ ਭਾਈ ਤੂੰ ਵੀ ਨਾਮ ਜਪ ਤਾਂ ਕਿ ਤੇਰਾ ਵੀ ਉਧਾਰ ਹੋ ਜਾਵੇ।

ਕਹਿੰਦੇ ਉਹ ਵਸਤੂ, ਉਹ ਖਜ਼ਾਨਾ, ਉਹ ਨਿਧਾਨ, ਉਹ ਟ੍ਰੈਜਰ ਤੇਰੇ ਆਪਣੇ ਅੰਦਰ, ਤੂੰ ਬਾਹਰ ਵਸਤ ਨਾ ਪਾ, ਤੂੰ ਬਾਹਰੋਂ ਕੁਛ ਵੀ ਲੱਭਣ ਦੀ ਕੋਸ਼ਿਸ਼ ਨਾ ਕਰ। ਕਹਿੰਦੇ ਹਨ ਵਿਣਕਾਇਆ ਜੇ ਹੋਰ ਥੇ ਧਨ ਖੋਜਦੇ। ਆਈ ਵਿਸ਼ ਕਿ ਸਾਰੀ ਕਮਿਊਨਿਟੀ ਇਹਨਾਂ ਵਿਚਾਰਾਂ ਨੂੰ ਸੁਣਗੀ, ਕਿਉਂਕਿ ਅਸੀਂ ਸਭ ਲੋਕ ਬਾਹਰ ਭਾਲਣ ਲੱਗੇ ਹੋਏ ਹਾਂ। ਪਰ ਮਹਾਰਾਜ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ, ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਲੀਮ ਨੂੰ ਅਸੀਂ ਸੁਣੀਏ ਅਤੇ ਸਮਝੀਏ ਕਿ ਸਾਡੇ ਜੀਵਨ ਕਿੱਧਰ ਜਾ ਰਹੇ ਹਨ, ਤੇ ਗੁਰੂ ਬਾਬਾ ਜੀ ਸਾਡੇ ਜੀਵਨ ਨੂੰ ਸਹੀ ਟਰੈਕ ਉੱਤੇ ਪਾਉਂਦੇ ਹਨ। ਉਹ ਕਹਿੰਦੇ ਹਨ ਤੂੰ ਇਸ ਜਨਮ ਦੇ ਵਿੱਚ ਕੋਈ ਵਸਤੂ ਪਾਉਣ ਆਇਆ ਸੀ, ਨੰਬਰ ਇੱਕ, ਨੰਬਰ ਦੋ, ਉਹ ਵਸਤੂ ਤੇਰੇ ਆਪਣੇ ਅੰਦਰ ਹੈ, ਤੇਰੇ ਤੋਂ ਦੂਰ ਨਹੀਂ ਹੈ। ਕਹਿੰਦੇ ਹਨ

ਉਹ ਵਸਤੂ ਕਾਇਆਂ ਦੇ ਅੰਦਰ ਹੈ ਅਤੇ ਜਿਹੜੇ ਕਾਇਆਂ ਦੇ ਅੰਦਰੋਂ ਉਸ ਵਸਤੂ ਨੂੰ ਨਹੀਂ ਪਾਲਦੇ ਨਹੀਂ ਢੂੰਡਦੇ ਕਹਿੰਦੇ ਉਹ ਅਤੀ ਮੂੜ ਹਨ ਅਤੀ ਮੂਰਖ ਹਨ ਅਤੇ ਬੇਤਾਲੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਸਹੀ ਚਾਲ ਨਹੀਂ ਬੇਤਾਲ ਲੋਕ ਹਨ ਮੂੜ ਲੋਕ ਹਨ ਮੂਰਖ ਲੋਕ ਹਨ ਸੋ ਇਸ ਸਟੈਂਡਰਡ ਦੇ ਨਾਲ ਇਸ ਮੈਜਰਮੈਂਟ ਦੇ ਨਾਲ ਇਸ ਗੇਜ ਦੇ ਨਾਲ ਸਾਰੀ ਸੁਸਾਇਟੀ ਮੂਰਖ ਬਣ ਜਾਂਦੀ ਹੈ ਕਿਉਂਕਿ ਬਾਹਰ ਪਹਲਦੀ ਹੈ ਗੁਰੂ ਬਾਬਾ ਜੀ ਦੀ ਤਾਲੀਮ ਸਾਨੂੰ ਸਮਝਾ ਰਹੀ ਹੈ ਕਿ ਇਸ ਜਨਮ ਦੇ ਵਿੱਚ ਤੁਸੀਂ ਕੁਝ ਪਾਉਣ ਲਈ ਆਏ ਸੀ ਅਤੇ ਉਹ ਜੋ ਵਸਤੂ ਹੈ ਉਹ ਤੁਹਾਤੋਂ ਦੂਰ ਨਹੀਂ ਅਗਰ ਤੁਹਾਡਾ ਕੁਝ ਵੀ ਜ਼ਿੰਦਗੀ ਚ ਨੁਕਸਾਨ ਹੋ ਗਿਆ ਹੈ ਕੁਝ ਵੀ ਤੁਹਾਡਾ ਖੋ ਗਿਆ ਹੈ no matter how much you feel that you are absolutely failure still oh jo paun wali vastu oh tuhade apne hi paas hai oh tuhade apne andar hai so tusi kuch bhi khoya nahi hai depressed hon di hopelessness te jaan di ਤੁਹਾਡੇ ਲਈ ਕੋਈ ਗੁੰਜਾਇਸ਼ ਨਹੀਂ ਛੱਡੀ ਕਿਉਂਕਿ ਅਖੀਰਲੇ ਦਮ ਤੱਕ ਉਹ ਵਸਤੂ ਜੋ ਤੁਸੀਂ ਪਾਣੀ ਸੀ ਉਹ ਤੁਹਾਡੇ ਆਪਣੇ ਅੰਦਰ ਅਖੀਰਲੇ ਦਮ ਤੱਕ ਜਦੋਂ ਚਾਹੋ ਉਸ ਪਾਸੇ ਨੂੰ ਆਪਣੀ ਡਾਇਰੈਕਸ਼ਨ ਤਬਦੀਲ ਕਰ ਸਕਦੇ ਹੋ ਸੋ ਅਗਰ ਅਸੀਂ ਸਪਸ਼ਟ ਤੌਰ ਤੇ ਇਤਨਾ ਹੀ ਗੁਰੂ ਬਾਬੇ ਦਾ ਉਪਦੇਸ਼ ਸਮਝ ਲਈਏ ਉਸ ਨੂੰ ਧਾਰਨ ਕਰ ਲਈਏ ਕਿ ਅਸੀਂ ਇਸ ਜਨਮ ਦੇ ਵਿੱਚ ਕੁਝ ਪਾਉਣ ਆਏ ਸੀ ਅਤੇ ਉਹ ਵਸਤੂ ਜੋ ਪਾਉਣ ਆਏ ਸੀ ਉਹ ਸਾਡੇ ਆਪਣੇ ਅੰਦਰ ਹੈ ਹੁਣ ਇਹ ਸਵਾਲ ਸਾਨੂੰ ਪੁੱਛਣ ਵਾਲਾ ਹੈ ਕਿ ਅਸੀਂ ਆਪਣੇ ਅੰਦਰੋਂ ਕੁਝ ਲੱਭਿਆ ਹੈ ਜਾਂ ਨਹੀਂ ਲੱਭਿਆ ਅਗਰ ਅਸੀਂ ਆਪਣੇ ਅੰਦਰੋਂ ਕੁਝ ਨਹੀਂ ਲੱਭਿਆ ਤਾਂ ਫਿਰ ਅਸੀਂ ਚਾਲੇ ਮੂਲ ਗਵਾਏ ਫਿਰ ਅਸੀਂ ਸਭ ਕੁਝ ਖੋ ਕੇ ਇੱਥੋਂ ਜਾਣ ਵਾਲੇ ਲੋਕ ਹਾਂ ਅਗਰ ਅਸੀਂ ਆਪਣੇ ਅੰਦਰੋਂ ਕੁਝ ਨਹੀਂ ਪਾਇਆ ਨਹੀਂ ਖੋਜਿਆ ਤਾਂ ਫਿਰ ਅਸੀਂ ਅੰਧਲੇ ਲੋਕ ਹਾਂ ਤਾਂ ਗੁਰੂ ਬਾਬਾ ਜੀ ਫਿਰ ਸਾਨੂੰ ਦੇਖ ਕੇ ਹੈਰਾਨ ਹੋ ਕੇ ਇਹ ਸ਼ਬਦ ਉਚਾਰ ਕੇ ਇਸ ਤਰ੍ਹਾਂ ਗਾਇਨ ਕਰਦੇ ਹਨ ਅੰਧਲੇ ਕਿਆ ਪਾਇਆ ਜਾਗਾਏ ਐ ਅੰਧੇ ਇਨਸਾਨ ਤੂੰ ਜਗਤ ਚ ਆ ਕੇ ਕੀ ਪਾਇਆ ਹੈ ਆਓ ਸਾਰੇ ਨਾਲੇ ਗਾਓ ਨਾਲੇ ਆਪਣੇ ਆਪਣੇ ਅੰਦਰੋਂ ਆਪਣੇ ਆਪਣੇ ਆਪ ਨੂੰ ਇਹ ਪੁੱਛੋ ਕਿ ਵਸਤੂ ਜਿਹੜੀ ਮੈਂ ਪਾਉਣੀ ਸੀ ਮਹਾਰਾਜ ਦੱਸਦੇ ਹਨ ਉਹ ਮੇਰੇ ਆਪਣੇ ਅੰਦਰ ਹੀ ਹੈ ਉਸ ਨੂੰ ਮੈਂ ਆਪਣੇ ਅੰਦਰੋਂ ਪਾਇਆ ਹੈ ਜਾਂ ਨਹੀਂ ਪਾਇਆ ਜੇ ਨਹੀਂ ਪਾਇਆ ਤੇ ਮੈਂ ਕੀ ਕਰ ਰਿਹਾ ਹਾਂ ਕੀ ਕਰਦਾ ਰਿਹਾ ਹਾਂ ਤੇ ਅੱਗੇ ਨੂੰ ਹੁਣ ਮੇਰਾ ਕੀ ਵਿਚਾਰ ਹੈ ਆਹ ਪਿਆਰ ਨਾਲ

ਸੋਚੋ ਨਾਲ ਨਾਲ। ਇਸ ਕਰਕੇ ਇਸ ਕੀਰਤਨ ਨੂੰ ਮੈਂ ਆਹਿਸਤਾ ਆਹਿਸਤਾ ਕਰਾਂਗਾ ਤਾਂ ਕਿ ਅਸੀਂ ਰਿਫਲੈਕਟ ਕਰ ਸਕੀਏ, ਆਪਣੇ ਤੇ ਸਵਾਲ ਉਠਾ ਸਕੀਏ, ਜਾਗ ਸਕੀਏ ਤੇ ਆਪਣੇ ਆਪਣੇ ਜੀਵਨ ਨੂੰ, ਹੋਰ ਕਿਸੇ ਦੇ ਨੂੰ ਨਹੀਂ, ਆਪਣੇ ਆਪਣੇ ਜੀਵਨ ਨੂੰ ਇਹ ਪੁੱਛ ਸਕੀਏ ਕਿ ਮੈਂ ਆ ਕੇ ਕੀ ਪਾਇਆ ਹੈ, ਮੈਂ ਕੀ ਪਾਇਆ ਹੈ ਅਤੇ ਪਾਉਣ ਵਾਲੀ ਵਸਤੂ ਅੰਦਰ ਸੀ, ਉਸ ਅੰਦਰ ਵਾਲੀ ਵਸਤੂ ਨੂੰ ਮੈਂ ਪਾਇਆ ਹੈ ਜਾਂ ਨਹੀਂ ਪਾਇਆ। ਜੇ ਨਹੀਂ ਪਾਇਆ ਤੇ ਫਿਰ ਹਾਲੇ ਤੱਕ ਦਾ ਜੀਵਨ ਮੇਰਾ ਉਹ ਵੇਸਟ ਗਿਆ ਹੈ। ਮਹਾਰਾਜ ਜੀ ਆਖਦੇ ਹਨ ਬਈ ਤੁਹਾਡੇ ਆਪਣੇ ਹੀ ਅੰਦਰ ਵਸਤੂ ਸੀ, ਦੂਰੋਂ ਕਿਤੋਂ ਲੱਭਣ ਨਹੀਂ ਸੀ ਜਾਣਾ, ਘਰੋਂ ਬਾਹਰ ਜਾਣ ਦੀ ਵੀ ਜ਼ਰੂਰਤ ਨਹੀਂ ਸੀ ਕਿਉਂਕਿ ਉਹ ਤੁਹਾਡੇ ਆਪਣੇ ਅੰਦਰ ਹੈ ਅਤੇ ਉਸ ਆਪਣੇ ਅੰਦਰ ਵਾਲੀ ਵਸਤੂ ਨੂੰ ਤੁਸੀਂ ਪਾ ਨਹੀਂ ਸਕੇ, ਫਿਰ ਮਾਣ ਕਿਹੜੀ ਗੱਲ ਦਾ ਕਰਦੇ? ਤੁਹਾਨੂੰ ਆਪਣੇ ਆਪ ਤੇ ਕਿਸ ਗੱਲ ਦਾ ਮਾਣ ਹੈ? ਔਰ ਦੂਸਰੀ ਗੱਲ, ਆਪਣੇ ਆਪ ਨੂੰ ਤੁਸੀਂ ਸਿਆਣੇ ਕਿਵੇਂ ਸਮਝਦੇ ਹੋ? ਦੇਖੋ, ਆਪਣੇ ਅੰਦਰੋਂ ਹੀ ਇੱਕ ਟ੍ਰੈਜਰ ਸੀ, ਉਹ ਤੁਸੀਂ ਪਾਇਆ ਨਹੀਂ, ਔਰ ਉਸਦੇ ਬਾਵਜੂਦ ਵੀ ਆਪਣੇ ਆਪ ਨੂੰ ਤੁਸੀਂ ਸਿਆਣੇ ਵੀ ਸਮਝਦੇ ਹੋ ਤੇ ਫਿਰ ਮਾਣ ਪੜੀ ਪਤਾ ਨਹੀਂ ਕਿਸ ਗੱਲ ਦਾ ਕਰੀ ਬੈਠੇ ਹੋ? ਇਹ ਤੇ ਬਹੁਤ ਹੀ ਇੱਕ ਸ਼ਰਮਸਾਰੀ ਵਾਲੀ ਗੱਲ ਹੈ ਕਿ ਸਾਡੇ ਅੰਦਰ ਕੋਈ ਅਮਲੀਕ ਖਜ਼ਾਨਾ ਹੈ, ਅਸੀਂ ਉਸਨੂੰ ਹੀ ਨਹੀਂ ਦੇਖ ਸਕੇ, ਉਸਨੂੰ ਹੀ ਨਹੀਂ ਪਾ ਸਕੇ। ਪਾਇਆ ਕੁਛ ਵੀ ਨਹੀਂ ਤੇ ਮਾਣ ਇਤਨਾ ਵੱਡਾ, ਮਾਣ ਨਾਲ ਅਸੀਂ ਭਰੇ ਪਏ ਹਾਂ, ਪਤਾ ਨਹੀਂ ਅਸੀਂ ਕੀ ਪਾ ਲਿਆ। ਪਤਾ ਨਹੀਂ ਸੀ ਕੀ ਪਾ ਲਿਆ ਹੈ। ਗੁਰੂ ਬਾਬਾ ਜੀ ਹੁਣ ਸ਼ਬਦ ਉਚਾਰਦੇ ਹਨ, ਕਹਿੰਦੇ ਹਨ ਐ ਭੋਲੀਏ, ਇਨਸਾਨ ਨੂੰ ਆਖਿਆ ਹੈ, ਭੋਲੀਏ ਜਿੰਦੜੀਏ, ਤੂੰ ਕਿਹੜੀ ਗੱਲ ਦਾ ਮਾਣ ਕਰਦੀ ਹੈ, ਕਿਸ ਗੱਲ ਦਾ ਮਾਣ ਕਰਦੀ ਹੈ? ਕਹਿੰਦੇ ਹਨ

ਅਸੀਂ ਸ਼ਬਦ ਹਜ਼ਾਰਿਆਂ ਚ ਇਹ ਪੜ੍ਹਦੇ ਹਾਂ ਪਰ ਅਸੀਂ ਨਿਤਨੇਮ ਪੂਰਾ ਕਰ ਜਾਂਦੇ ਹਾਂ, ਚੋਟ ਨਹੀਂ ਲੱਗਦੀ। ਮਕੈਨੀਕਲ ਸਾਡਾ ਇੱਕ ਰੂਟੀਨ ਹੁੰਦਾ ਹੈ ਅਤੇ ਸਾਨੂੰ ਤਸੱਲੀ ਹੋ ਜਾਂਦੀ ਕਿ ਅਸੀਂ ਅੱਜ ਪਾਠ ਕਰ ਲਏ, ਸ਼ਬਦ ਹਜ਼ਾਰੇ ਵੀ ਪੜ੍ਹ ਲਏ, ਜਪਜੀ ਸਾਹਿਬ ਵੀ ਪੜ੍ਹ ਲਏ। ਪਰ ਸ਼ਬਦ ਹਜ਼ਾਰਿਆਂ ਦੇ ਵਿੱਚ ਮਹਾਰਾਜ ਜੀ ਤੇ ਇੱਕ ਚੋਟ ਲਗਾ ਰਹੇ ਹਨ। ਕਹਿੰਦੇ ਹਨ ਇਹ ਆਨੜੀ ਏ ਮਾਨੜਾ ਕਾਏ ਕਰੇ, ਕਿਸ ਗੱਲ ਦਾ ਤੂੰ ਮਾਣ ਪਈ ਕਰਦੀ ਹੈ। ਪਰ ਅਸੀਂ ਸਾਰਾ ਦਿਨ ਬੜੇ ਆਪਣੇ ਮਾਣ ਚ ਮਸਤ ਫਿਰਦੇ, ਸਵੇਰੇ ਪੜ ਕੇ ਜਾਂਦੇ ਹਾਂ ਕਿ ਕਿਹੜੀ ਗੱਲ ਦਾ ਤੈਨੂੰ ਮਾਣ ਹੈ। ਪਰ ਮਾਣ ਨਾਲ ਅਸੀਂ ਫੁੱਲੇ ਪਏ, ਅਤੇ ਫੁੱਲੇ ਪਤਾ ਕਿਵੇਂ ਪਏ? ਉਹ ਬਾਣੀ ਦੇ ਵਿੱਚ ਲਿਖਿਆ ਉਹਨਾਂ ਨੇ, ਕਹਿੰਦੇ ਸਭ ਕੋ ਭਰਿਆ ਫੂਕ, ਸਾਰੇ ਫੂਕ ਨਾਲ ਭਰੇ ਪਏ ਹਨ, ਜਿਸ ਤਰ੍ਹਾਂ ਟਾਇਰਾਂ ਦੇ ਵਿੱਚ ਫੂਕ ਭਰੀ ਸੀ, ਇੰਨੀ ਫੂਕ ਭਰੀ ਪਈ ਹੈ ਕਿ ਫਟਣ ਨੂੰ ਆਏ ਪਏ ਹਨ।

ਆਲਾ ਉਹ ਜਗਤ ਦਾ ਜੀਵਨ ਰੱਬ ਕਹਿੰਦੇ ਤੇਰੀ ਆਪਣੀ ਕਾਇਆ ਦੇ ਅੰਦਰ ਹੀ ਵਸਦਾ ਹੈ, ਤੇਰੇ ਆਪਣੇ ਅੰਦਰ ਹੀ ਵਸਦਾ ਹੈ, ਤੇਰੇ ਆਪਣੇ ਤੋਂ ਦੂਰ ਨਹੀਂ ਹੈ।

ਹੁਣ ਅਸੀਂ ਇਹ ਸੁਣ ਕੇ ਇਸ ਨੂੰ ਮੰਨਾਂਗੇ ਜਾਂ ਨਹੀਂ ਮੰਨਾਂਗੇ? ਗੁਰੂ ਬਾਬੇ ਦਾ ਉਪਦੇਸ਼ ਸੁਣ ਕੇ ਅਸੀਂ ਉਸ ਨੂੰ ਮੰਨਾਂਗੇ ਜਾਂ ਇਗਨੋਰ ਕਰਾਂਗੇ? ਬਾਬਾ ਜੀ ਆਖਦੇ ਹਨ ਬਾਹਰ ਮੂਲ ਨਾ ਖੋਜੀਏ, ਬਾਹਰ ਦੀ ਜੋ ਦੌੜ ਹੈ ਉਸ ਚੋਂ ਕੁਛ ਨਹੀਂ ਮਿਲਣਾ, ਮਿਲਣ ਦੇ ਬਾਅਦ ਵੀ ਸਭ ਕੁਛ ਖੋ ਜਾਣਾ ਹੈ, ਜੇ ਮਿਲ ਵੀ ਗਿਆ ਤਾਂ ਉਸਨੇ ਸਾਥ ਥੋੜੋ ਜਾਣਾ ਹੈ, ਉਸਨੇ ਸਾਥ ਨਹੀਂ ਜਾਣਾ। ਚਾਰ ਦਿਨ ਆਪਣੀ ਨੌਬਤ ਚੱਲੇ ਬਜਾਏ, ਕਹਿੰਦੇ ਚਾਰ ਕੁ ਦਿਨ ਆਪਣੀ ਨੌਬਤ ਬਜਾ ਕੇ ਚਲੇ ਗਏ, ਆਪਣਾ ਵਾਜਾ ਬਜਾ ਕੇ ਚਲੇ ਗਏ। ਇਤਨਕ ਖਟੀਆ ਗਠੀਆ ਮਟੀਆ, ਇਤਨਾਕ ਖਟਿਆ ਇਤਨਾਕ ਗਠੜੀ ਚ ਪਿਆ ਹੈ ਜਾਂ ਅੱਜਕੱਲ ਬੈਂਕ ਚ ਪਿਆ ਹੈ, ਇਤਨਾਕ ਮਟੀਆ ਇਤਨਾਕ ਮਿੱਟੀ ਚ ਦੱਬਿਆ ਹੈ ਜਾਂ ਸਵਿਸ ਬੈਂਕ ਚ ਪਿਆ ਹੈ। ਸਿਚੁਏਸ਼ਨ ਚੇਂਜ ਹੋ ਗਈਆਂ ਹਨ, ਉਦੋਂ ਲੋਕ ਮਿੱਟੀ ਥੱਲੇ ਦਬਾ ਦਿੰਦੇ ਸਨ, ਅੱਜਕੱਲ ਜੋ ਹਨ ਉਹ ਸਵਿਸ ਬੈਂਕ ਚ ਪਹੁੰਚ ਜਾਂਦੇ ਹਨ, ਉਦੋਂ ਲੋਕ ਗਠੜੀ ਬੰਨ ਲੈਂਦੇ ਸਨ ਅੱਜ ਬੈਂਕ ਚ ਰੱਖ ਦਿੰਦੇ ਹਨ। ਹੋਰ ਤੇ ਕਾਨਸੈਪਟ ਤੇ ਉਹੀ ਹੈ ਨਾ, ਸਿਰਫ ਜਗ੍ਹਾ ਹੀ ਤਬਦੀਲ ਹੋਈਆਂ ਹਨ, ਅਰੇਂਜਮੈਂਟਸ ਹੀ ਬਦਲੀਆਂ ਹਨ। ਕਹਿੰਦੇ ਇਤਨਕ ਖਟੀਆ ਗਠੀਆ ਮਠੀਆ, ਇਤਨਾ ਕੁ ਮੈਂ ਖਟਿਆ ਹੈ ਕਮਾਇਆ ਹੈ, ਇੰਨਾ ਕੁ ਉੱਥੇ ਪਿਆ ਹੈ, ਇੰਨਾ ਕੁ ਉੱਥੇ ਪਿਆ ਹੈ, ਇਤਨਾ ਗਰੜੀ ਚ ਪਿਆ ਹੈ, ਪਰ ਸੰਗ ਨਾ ਕੱਛ ਲੈ ਜਾਏ, ਇਹ ਤੇਰੇ ਨਾਲ ਨਹੀਂ ਜਾਣਾ। ਜਦ ਤੇਰੇ ਨਾਲ ਹੀ ਨਹੀਂ ਜਾਣਾ ਤਾਂ ਫਿਰ ਇਹ ਵਸਤੂ ਕੀ ਹੋਈ? ਕੋਈ ਉਹ ਵੀ ਵਸਤੂ ਹੈ ਜਿਹੜੀ ਤੇਰੇ ਨਾਲ ਚੱਲੇ, ਜਿਹੜੀ ਤੇਰੇ ਨਾਲ ਰਹੇ? ਗੁਰੂ ਬਾਬਾ ਜੀ ਕਹਿੰਦੇ ਨੇ ਉਹ ਵਸਤੂ ਤੇਰੇ ਆਪਣੇ ਹੀ ਅੰਦਰ ਹੈ, ਤੇਰੇ ਆਪਣੇ ਅੰਦਰੋਂ ਤੂੰ ਉਸਨੂੰ ਪਹਾਲ, ਉਸਨੂੰ ਹੀ ਤੂੰ ਪ੍ਰਾਪਤ ਕਰਨ ਦੇ ਵਾਸਤੇ ਆਇਆ ਹੈ। ਅਗਰ ਤੂੰ ਉਸਨੂੰ ਪ੍ਰਾਪਤ ਨਹੀਂ ਕੀਤਾ ਅਤੇ ਦੁਖੀ ਹੈ ਤਾਂ ਕਿਸੇ ਤੋਂ ਬਲੇਮ ਨਾ ਕਰ, ਕਿਸੇ ਨੂੰ ਦੋਸ਼ ਨਾ ਦੇ, ਕਿਸੇ ਦਾ ਕੋਈ ਕਸੂਰ ਨਹੀਂ ਹੈ। ਪਿਆਰ ਨਾਲ ਇੱਕ ਦਫ਼ਾ ਇਸ ਪੰਕਤੀ ਨੂੰ ਫਿਰ ਗਾਓ।

ਗੁਰੂ ਅਰਜਨ ਦੇਵ ਜੀ ਆਖਦੇ ਹਨ ਕਿ ਮੈਂ ਪਾਇਆ, ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਇਹ ਆਖਿਆ ਕਿ ਸਫਲ ਸਫਲ ਭਈ ਸਫਲ ਯਾਤਰਾ, ਮੇਰੀ ਜੀਵਨ ਦੀ ਯਾਤਰਾ ਸਫਲ ਹੋ ਗਈ ਹੈ, ਕਿਉਂਕਿ ਜਿਸ ਵਸਤੂ ਨੂੰ ਪ੍ਰਾਪਤ ਕਰਨ ਦੇ ਵਾਸਤੇ ਮੈਂ ਆਇਆ ਸੀ ਉਹ ਮੈਂ ਪ੍ਰਾਪਤ ਕਰ ਲਈ, ਮੇਰਾ ਆਉਣਾ ਸਫਲ ਹੋ ਗਿਆ। ਸਪਸ਼ਟ ਕਰਕੇ ਦੱਸਦੇ ਹਨ, ਲੁਕਾਉਂਦੇ ਨਹੀਂ ਹਨ, ਕਹਿੰਦੇ ਹਨ ਮੇਰੀ ਜ਼ਿੰਦਗੀ ਦੀ ਯਾਤਰਾ ਸਫਲ ਹੋ ਗਈ ਹੈ। ਕਰੋੜਾਂ ਕਰੋੜਾਂ ਲੋਕ, ਤਮਾਮ ਲੋਕ, ਅਣਗਿਣਤ ਲੋਕ ਜ਼ਿੰਦਗੀ ਦੀ ਯਾਤਰਾ ਦੇ ਵਿੱਚ ਹੀ ਕਿਤੇ ਖੋ ਜਾਂਦੇ ਹਨ, ਕੁਛ ਵੀ ਪਾ ਕੇ ਨਹੀਂ ਜਾਂਦੇ, ਪਰ ਗੁਰੂ ਬਾਬੇ ਨੇ ਆਪ ਪਾਇਆ ਹੋਇਆ ਹੈ ਅਤੇ ਉਹ ਸਾਨੂੰ ਇਤਨੇ ਪ੍ਰੇਮ ਦੇ ਨਾਲ ਸਾਡਾ ਸਾਥ ਦਿੰਦੇ ਹਨ, ਗਾਰੰਟੀ ਕਰਾਉਂਦੇ ਹਨ ਕਿ ਤੁਸੀਂ ਗੁਰੂ ਬਾਬਾ ਜੀ ਦੀ ਸਿੱਖਿਆ, ਗੁਰੂ ਬਾਬਾ ਜੀ ਦੇ ਵਚਨਾਂ ਨੂੰ ਮੰਨਣਾ ਸ਼ੁਰੂ ਕਰ ਦਿਓ, ਉਹਨਾਂ ਦੇ ਰਸਤੇ ਨੂੰ ਅਪਣਾ ਲਓ, ਜੋ ਖਜ਼ਾਨਾ ਉਹਨਾਂ ਨੇ ਆਪਣੇ ਅੰਦਰੋਂ ਪਾਇਆ ਉਹੀ ਖਜ਼ਾਨਾ ਉਹ ਤੁਹਾਨੂੰ ਬਖਸ਼ਣਗੇ, ਕਿਉਂਕਿ ਉਹਨਾਂ ਨੇ ਆਪਣੇ ਅੰਦਰੋਂ ਪਾਇਆ, ਤੁਹਾਨੂੰ ਅਸਿਸਟ ਕਰਨਗੇ, ਤੁਹਾਨੂੰ ਗਾਈਡ ਕਰਨਗੇ, ਤੁਹਾਨੂੰ ਬਲੈਸ ਕਰਨਗੇ, ਆਸ਼ੀਰਵਾਦ ਦੇਣਗੇ, ਤਾਂ ਕਿ ਤੁਸੀਂ ਵੀ ਆਪਣੇ ਅੰਦਰੋਂ ਉਹੀ ਪਾ ਸਕੋ। ਹਜ਼ੂਰ ਆਪਣੀ ਖੁਸ਼ੀ ਇਸ ਤਰ੍ਹਾਂ ਐਕਸਪ੍ਰੈਸ ਕਰਦੇ ਹਨ ਕਿ ਮੈਂ ਉਹ ਖਜ਼ਾਨਾ ਆਪਣੇ ਅੰਦਰੋਂ ਪਾਇਆ, ਕਹਿੰਦੇ ਮੈਂ ਪਾਇਆ। ਆਓ ਉਹ ਪੰਕਤੀ ਸੁਣੀ, ਕਹਿੰਦੇ ਹਨ

ਹੱਠ ਮਜਾਹੂ ਮੈਂ ਮਾਣਕ ਲੱਦਾ। ਕਹਿੰਦੇ ਹੱਠ ਮੈਨੇ ਹਿਰਦਾ, ਆਪਣੇ ਹਿਰਦੇ ਦੇ ਅੰਦਰੋਂ ਹੀ ਇੱਕ ਮੈਂ ਜਿਉਲ ਕਹਿੰਦੇ ਪ੍ਰਾਪਤ ਕੀਤਾ ਹੈ, ਲੱਭਿਆ ਹੈ, ਮਾਣਕ ਲੱਭਿਆ ਹੈ। ਮੁੱਲ ਨਾ ਕਿੱਦਾਂ, ਕਹਿੰਦੇ ਇਹ ਮੈਂ ਮੁੱਲ ਨਹੀਂ ਖਰੀਦਿਆ, ਇਹ ਮੁੱਲ ਵਿਕਦਾ ਹੀ ਨਹੀਂ ਹੈ, ਆਪਣੇ ਹੀ ਅੰਦਰ ਹੈ। ਪਰ ਸਤਿਗੁਰੂ ਦੀ ਗਾਈਡੈਂਸ ਦੇ ਨਾਲ, ਅਸਿਸਟੈਂਸ ਦੇ ਨਾਲ, ਸਤਿਗੁਰੂ ਦੀ ਆਸ਼ੀਰਵਾਦ ਦੇ ਨਾਲ, ਉਸਦੀ ਕਿਰਪਾ ਦੇ ਨਾਲ, ਕਹਿੰਦੇ ਸਤਿਗੁਰੂ ਦਾ ਬਣ ਕੇ, ਸਤਿਗੁਰੂ ਨੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਰਸਤਾ ਸਮਝਾਇਆ, ਢੰਗ ਸਮਝਾਇਆ, ਤੇ ਇਹ ਮਾਣਕ, ਇਹ ਜਿਊਲ, ਇਹ ਟ੍ਰੈਜਰ ਕਹਿੰਦੇ ਮੈਂ ਆਪਣੇ ਹਿਰਦੇ ਦੇ ਵਿੱਚੋਂ ਲੱਭ ਲਿਆ। ਕਮਾਲ ਹੈ ਉਹ ਜੀਵਨ, ਧੰਨ ਹੈ ਉਹ ਜੀਵਨ, ਉਸ ਜੀਵਨ ਨੂੰ ਨਮਸਕਾਰ। ਜਿਨ੍ਹਾਂ ਜਿਨ੍ਹਾਂ ਨੇ ਕੁਛ ਪ੍ਰਾਪਤ ਕੀਤਾ ਉਹਨਾਂ ਨੇ ਆਪਣੀ ਬਾਣੀ ਚ ਦੱਸਿਆ, ਗੁਰੂ ਅਰਜਨ ਦੇਵ ਜੀ ਆਖਦੇ ਹਨ ਪਾਇਆ ਲਾਲ ਰਤਨ ਮਨ ਪਾਇਆ, ਆਪਣੇ ਮਨ ਦੇ ਵਿੱਚ ਹੀ ਪਾ ਲਿਆ। ਪਾਇਆ ਲਾਲ ਰਤਨ ਮਨ ਪਾਇਆ, ਪਾਇਆ ਲਾਲ ਰਤਨ ਮਨ ਪਾਇਆ, ਕਹਿੰਦੇ ਮੈਂ ਲਾਲ ਪਾ ਲਿਆ, ਰਤਨ ਪਾ ਲਿਆ। ਸਵਾਮੀ ਭਗਤ ਬਾਣੀ ਦੇ ਵਿੱਚ ਆਖਦੇ ਹਨ, ਸਵਾਮੀ ਰਾਮਾਨੰਦ ਜੀ ਕਹਿੰਦੇ ਹਨ ਕਦ

ਕਹਿੰਦੇ ਕਤ ਜਾਈਏ ਰੇ ਘਰ ਲਾਗੋ ਰੰਗ, ਕਹਿੰਦੇ ਮੈਂ ਬਾਹਰ ਕਿੱਥੇ ਜਾਵਾਂ, ਘਰ ਦੇ ਅੰਦਰ ਹੀ ਕਹਿੰਦੇ ਰੰਗ ਬਣਿਆ ਪਿਆ ਹੈ, ਸਵਾਦ ਬਣਿਆ ਪਿਆ ਹੈ, ਆਨੰਦ ਬਣਿਆ ਪਿਆ ਹੈ, ਟਿਕਾਓ ਬਣਿਆ ਪਿਆ ਹੈ। ਕਤ ਜਾਈਏ ਰੇ ਘਰ ਲਾਗੋ ਰੰਗ। ਸੋ ਗੁਰੂ ਅਰਜਨ ਦੇਵ ਜੀ ਵੀ ਆਖਦੇ ਹਨ, ਪਾਇਆ ਲਾਲ ਰਤਨ ਮਨ ਪਾਇਆ, ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦ ਸਮਾਇਆ, ਤਨ ਵੀ ਸ਼ਾਂਤ ਹੋ ਗਿਆ, ਮਨ ਵੀ ਸ਼ਾਂਤ ਹੋ ਗਿਆ। ਲਾਥੀ ਭੂਖ ਤ੍ਰਿਸ਼ਨ ਸਭ ਲਾਥੀ, ਚਿੰਤਾ ਸਗਲ ਵਿਸਾਰੀ, ਕਰ ਮਸਤਕ ਗੁਰਪੂਰੇ ਧਰਿਓ, ਮਨ ਜੀਤੋ ਜਗ ਸਾਰੀ, ਤ੍ਰਿਪਤ ਅਘਾਏ ਰਹੇ ਰਿਧ ਅੰਤਰ। ਕਹਿੰਦੇ ਤ੍ਰਿਪਤ ਹੋ ਗਏ, ਰੱਜ ਗਏ, ਰਹੇ ਰਿਧ ਅੰਤਰ, ਹਮੇਸ਼ਾ ਅੰਦਰ ਹੀ ਫਿਰ ਹੁਣ ਰਹਿੰਦੇ ਹੈ ਕਿਉਂਕਿ ਉਹ ਵਸਤੂ ਅੰਦਰ। ਤ੍ਰਿਪਤ ਅਘਾਏ ਰਹੇ ਰਿਧ ਅੰਤਰ, ਡੋਲਨ ਤੇ ਅਬ ਚੁੱਕੇ, ਹੁਣ ਡੋਲਦੇ ਨਹੀਂ ਹੈ। ਅਸੀਂ ਜ਼ਿੰਦਗੀ ਚ ਬਹੁਤ ਡੋਲਦੇ ਹਾਂ, ਬਹੁਤ ਡੋਲਦੇ ਹਾਂ, ਡੋਲੇ ਪਏ ਹਾਂ, ਬਿਲਕੁਲ ਥਿੜਕੇ ਪਏ ਹਾਂ। ਗੁਰੂ ਬਾਬਾ ਜੀ ਆਖਦੇ ਹਨ, ਮੈਂ ਹੁਣ ਜ਼ਿੰਦਗੀ ਚ ਡੋਲਦਾ ਨਹੀਂ, ਕਿਉਂਕਿ ਅਸੀਂ ਆਪਣੀਆਂ ਜ਼ਿੰਦਗੀਆਂ ਨੂੰ ਆਪਣੇ ਆਲੇ ਦੁਆਲੇ ਜਦੋਂ ਦੇਖਦੇ ਹਾਂ, ਹਰ ਸ਼ਖਸ ਡੋਲਿਆ ਪਿਆ ਹੈ, ਹਰ ਸ਼ਖਸ ਡੋਲਦਾ ਹੈ, ਇਨਸਿਕਿਓਰ ਹੈ, ਹਰ ਸ਼ਖਸ ਖਾਲੀ ਹੈ, ਬਿਲਕੁਲ ਖਾਲੀ, ਅੰਦਰ ਕੁਛ ਨਹੀਂ, ਅੰਦਰ ਖਾਲੀ, ਪ੍ਰੇਮ ਬਿਨ ਢਹਿ ਢੇਰੀ ਤਨ ਛਾ। ਅੰਦਰ ਵਾਹਿਗੁਰੂ ਦੇ ਪ੍ਰੇਮ ਦੇ ਨਾਲ, ਉਸ ਵਸਤੂ ਨੂੰ ਪ੍ਰਾਪਤ ਕਰਕੇ ਉਸ ਦੀ ਤ੍ਰਿਪਤੀ ਦੇ ਨਾਲ ਅੰਦਰ ਰੱਜੇ ਪੁਜੇ ਨਹੀਂ ਹਨ, ਅੰਦਰ ਖਾਲੀ ਹਨ। ਅਤੇ ਅੰਦਰ ਖਾਲੀ ਇੱਕ ਦੂਸਰੇ ਤੋਂ ਕੁਛ ਸਨੈਚ ਕਰਨਾ ਚਾਹੁੰਦੇ ਹਨ, ਪਰ ਜਦ ਸਾਰਿਆਂ ਦੇ ਖਾਲੀ ਹਨ, ਕਿਸ ਤੋਂ ਕੁਛ ਕੀ ਮਿਲ ਸਕਦਾ ਹੈ, ਕਿਵੇਂ ਮਿਲ ਸਕਦਾ ਹੈ। ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਆਖਦੇ ਹਨ, ਆ ਸ਼ਬਦ ਫਿਰ ਧਿਆਨ ਨਾਲ ਸੁਣੋ, ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਅੰਦਰੋਂ ਉਹ ਵਸਤੂ ਪਾ ਲਈ ਜਿਹੜੀ ਸਾਨੂੰ ਪਾਉਣ ਨੂੰ ਕਿਹਾ ਗਿਆ ਹੈ, ਕਿ ਤੁਸੀਂ ਵੀ ਉਹੀ ਪਾਉਣ ਲਈ ਆਏ ਹੋ। ਪਰ ਸਵਾਲ ਸਾਦੇ ਤੇ ਉਹ ਕਰ ਰਹੇ ਹਨ ਕਿ ਅੰਧਲੇ ਲਫ਼ਜ਼ ਕੌੜਾ ਵਰਤਿਆ ਨਾ, ਕਠਨ ਕਠੋਰ ਲਫ਼ਜ਼ ਵਰਤਿਆ ਨਾ, ਫਿਰ ਮਾਤਾ ਪਿਤਾ ਕਈ ਦਫ਼ਾ ਝਿੜਕੇ ਵੀ ਤੇ ਬੋਲਦੇ ਹੀ ਹਨ। ਜਦ ਬੱਚੇ ਕਿਸੇ ਗੱਲ ਨੂੰ ਮੰਨਣ ਹੀ ਨਾ, ਤੇ ਫਿਰ ਕਈ ਦਫ਼ਾ ਗੁੱਸੇ ਦੇ ਵਿੱਚ ਆ ਕੇ ਵੀ ਬੋਲਦੇ ਹਨ। ਇੱਥੇ ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਆਖਿਆ ਹੈ, ਓਏ ਅੰਨਿਓ, ਤੁਹਾਡੇ ਆਪਣੇ ਹੀ ਅੰਦਰੋਂ ਵਸਤੂ ਹੈ, ਗੁਰੂ ਸਮਝਾਉਣ ਵਾਲਾ ਹੈ, ਉਸ ਤੋਂ ਸਮਝ ਕੇ ਕੋਸ਼ਿਸ਼ ਕਿਉਂ ਨਹੀਂ ਕਰਦੇ ਉਸਨੂੰ ਆਪਣੇ ਅੰਦਰੋਂ ਪਾਉਣ ਦੀ। ਇਤਨਾ ਸੁਣ ਸੁਣਾ ਕੇ ਫਿਰ ਵੀ ਜੇ ਤੁਸੀਂ ਉਸਨੂੰ ਪਾਉਣਾ ਹੀ ਨਹੀਂ ਹੈ, ਤੇ ਫਿਰ ਅੰਨਿਆ ਵਾਲੀ ਗੱਲ ਹੋਈ ਕਿ ਨਾ ਹੋਈ। ਇਸ ਕਰਕੇ ਉਹਨੇ ਲਫ਼ਜ਼ ਇੱਥੇ ਅੰਧਲੇ ਵਰਤਿਆ, ਥੋੜੀ ਤਾੜਨਾ ਦਿੱਤੀ। ਅੱਜ ਜਾਣ ਵੇਲੇ ਰਸਤੇ ਚ ਇਸ ਖਿਆਲ ਦੇ ਨਾਲ ਜਾਇਓ ਕਿ ਗੁਰੂ ਬਾਬੇ ਦੀ ਥੋੜੀ ਜਿਹੀ ਝਿੜਕ ਵੀ ਸੁਣ ਕੇ ਆਏ, ਕਿ ਉਦਾਂ ਸਾਨੂੰ ਕੋਈ ਸੜਕ ਤੇ ਤੁਰੇ ਜਾਂਦੇ ਹਾਂ, ਅੰਨਾ ਕਹੇ ਤੇ ਅਸੀਂ ਸ਼ਾਇਦ ਅਗਲੇ ਦੇ ਗਲ ਪੈ ਜਾਵਾਂਗੇ, ਕੁੱਟਣਾ ਸ਼ੁਰੂ ਕਰ ਦਿਆਂਗੇ, ਕਿਸੇ ਦੀ ਮਜਾਲ ਕੀ ਹੈ, ਸਾਨੂੰ ਕੋਈ ਅੰਨਾ ਕਹਿ ਦੇ, ਕਹਿ ਸਕਦਾ ਕੋਈ ਸਾਨੂੰ ਐਡਰੈਸ ਕਰੇ ਤੇ ਕਹੇ ਅੰਨੇ ਹੋ ਕਿੱਧਰ ਜਾ ਰਹੇ ਹੋ, ਫਿਰ ਦੇਖੋ ਕੀ ਬਣਦਾ ਹੈ, ਫਿਰ ਦੇਖੋ ਕੀ ਬਣਦਾ ਹੈ। ਪਰ ਇੱਥੇ ਗੁਰੂ ਪਿਤਾ ਹੈ, ਗੁਰੂ ਮਾਤਾ ਹੈ, ਗੁਰੂ ਪਰਮੇਸ਼ਵਰ ਹੈ, ਔਰ ਅਸੀਂ ਆਨੇ ਹਾਂ, ਔਰ ਉਹ ਦੇਖਦੇ ਹਨ ਕਿ ਜੋ ਇਹ ਪਾਉਣ ਆਏ ਹਨ, ਸਮਾਂ ਘਟਦਾ ਜਾ ਰਿਹਾ ਹੈ, ਇਹ ਉਸਨੂੰ ਪਾ ਨਹੀਂ ਰਹੇ, ਉਸ ਵੱਲ ਧਿਆਨ ਨਹੀਂ ਦੇ ਰਹੇ, ਸਾਰੀ ਦੀ ਸਾਰੀ ਸੋਸਾਇਟੀ ਜੋ ਹੈ ਉਹ ਭਟਕੀ ਪਈ ਹੈ। ਇਹ ਗੁਰੂ ਬਾਬੇ ਦੇ ਚਰਨਾਂ ਦੇ ਵਿੱਚ ਵੀ ਆ ਜਾਂਦੇ ਹਨ, ਫਿਰ ਵੀ ਕੁਛ ਨਹੀਂ ਪਾ ਕੇ ਜਾਂਦੇ, ਨਾ ਸੁਣ ਕੇ ਜਾਂਦੇ ਹਨ, ਨਾ ਸਮਝ ਕੇ ਜਾਂਦੇ ਹਨ, ਤੇ ਫਿਰ ਉਹਨਾਂ ਨੂੰ ਮਜਬੂਰ ਹੋ ਕੇ ਕਹਿਣਾ ਪੈਂਦਾ, ਅੰਧਲੇ ਪਾਇਆ ਕੀ, ਅੰਦਲੇ ਕਿਆ ਪਾਇਆ ਜਗਾ ਹੈ, ਤੂੰ ਕੁਛ ਪਾਉਣ ਆਇਆ ਸੀ ਜਗਤ ਦੇ ਵਿੱਚ, ਉਹ ਵਸਤੂ ਤੇਰੇ ਆਪਣੇ ਅੰਦਰ ਹੀ ਸੀ, ਤੂੰ ਪਾਈ ਕਿਉਂ ਨਹੀਂ ਹੈ, ਜੇ ਤੂੰ ਉਹ ਨਹੀਂ ਪਾਈ ਤੇ ਫਿਰ ਅੰਨਾ ਨਾ ਆਖਣ ਤੇ ਹੋਰ ਕੀ ਆਖਣ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਈ ਦਫ਼ਾ ਤਾੜਨਾ ਦੇ ਵਿੱਚ ਆ ਕੇ ਜਦੋਂ ਉਹਨਾਂ ਨੂੰ ਆਪਣੇ ਇਹਨਾਂ ਜਗਤ ਦੇ ਜੀਵਾਂ ਨੂੰ ਜੋ ਬੱਚਿਆਂ ਦੇ ਸਮਾਨ ਹਨ ਜਦੋਂ ਦੁੱਖ ਆਉਂਦਾ ਹੋਏਗਾ, ਤੋ ਕਈ ਦਫ਼ਾ ਉਹਨਾਂ ਨੇ ਇਹ ਵੀ ਆਖਿਆ ਕਿ ਇਹ ਅਕਲ ਦੇ ਅੰਨੇ ਹਨ। ਅਕਲ ਦੇ ਅੰਨੇ ਇਸ ਕਰਕੇ ਹੈ ਕਿਉਂਕਿ ਇਹਨਾਂ ਦੇ ਵਾਸਤੇ ਗਿਆਨ ਮੌਜੂਦ ਹੈ, ਅਵੇਲੇਬਲ ਹੈ। ਹੁਣ ਇਹ ਗੱਲ ਪਸ਼ੂ ਨੂੰ ਤਾਂ ਨਹੀਂ ਨਾ ਕਹੀ ਜਾ ਸਕਦੀ, ਮਹਾਰਾਜ ਨੇ ਪਸ਼ੂ ਨੂੰ ਕਦੇ ਅਕਲ ਦਾ ਅੰਨਾ ਨਹੀਂ ਆਖਿਆ। ਸਾਰੀ ਬਾਣੀ ਦੇ ਵਿੱਚ ਮੈਨੂੰ ਅੱਜ ਤੱਕ ਕਿਤੇ ਮਹਾਰਾਜ ਨੇ ਜਦੋਂ ਵੀ ਐਡਰੈਸ ਕੀਤਾ ਹੈ, ਪਸ਼ੂ ਨੂੰ ਮਾੜਾ ਨਹੀਂ ਆਖਿਆ, ਨਿੰਦਿਆ ਨਹੀਂ ਹੈ, ਉਸਨੂੰ ਅਕਲੋਂ ਅੰਨਾ ਨਹੀਂ ਆਖਿਆ, ਪਰ ਮਹਾਰਾਜ ਨੇ ਇਨਸਾਨ ਨੂੰ ਅਕਲ ਦਾ ਅੰਨਾ ਵੀ ਆਖਿਆ। ਅਕਲ ਦਾ ਅੰਨ
ਤੇ ਬਾਬਾ ਜੀ ਨੇ ਆਖਿਆ ਕਹਿੰਦੇ ਅੰਧੇ ਅਕਲੀ ਬਾਹਰੇ ਕਿਆ ਤਿੰਨ ਸਿਉਂ ਕਹੀਏ, ਕਹਿੰਦੇ ਇਹ ਅੰਨੇ ਹਨ ਅਕਲੋਂ ਵੀ ਅੰਨੇ ਹਨ, ਦੱਸੋ ਹੁਣ ਇਹਨਾਂ ਨੂੰ ਮੈਂ ਕੀ ਆਖਾਂ ਤੇ ਕੀ ਨਾ ਆਖਾਂ। ਗੁਰੂ ਨਾਨਕ ਦੇਵ ਜੀ ਆਖਦੇ ਹਨ ਅੰਧੇ ਅਕਲੀ ਬਾਹਰੇ ਕਿਆ ਤਿੰਨ ਸਿਉਂ ਕਹੀਏ, ਬਿਨ ਗੁਰ ਪੰਥ ਨਾ ਸੂਝੀ ਕਿਤ ਬਿਦ ਨਿਰਬਹੀਏ, ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣ। ਜਿਹੜੀ ਚੀਜ਼ ਖੋਟੀ ਹੈ ਉਸਨੂੰ ਖਰੀ ਕਹੀ ਜਾਂਦਾ ਹੈ, ਖਰੇ ਸਾਰ ਨਾ ਜਾਣੇ। ਅੰਧੇ ਕਾ ਨਾਉ ਪਾਰਖੂ, ਜਿਹੜਾ ਦੁਨੀਆਂ ਦੇ ਵਿੱਚ ਬਿਲਕੁਲ ਅੰਨਾ ਇਨਸਾਨ ਹੈ, ਦੁਨੀਆਂ ਸਮਝੀ ਬੜਾ ਸਿਆਣਾ ਇਨਸਾਨ ਹੈ, ਬਹੁਤ ਇੰਟੈਲੀਜੈਂਟ ਇਨਸਾਨ ਹੈ, ਬੜਾ ਪਾਰਖੂ ਬੰਦਾ ਹੈ। ਕਲੀ ਕਾਲ ਉਡਾਣੇ, ਸੁੱਤੇ ਕੋ ਜਾਗਤ ਕਹੇ, ਜਿਹੜੇ ਬਿਲਕੁਲ ਸੁੱਤੇ ਪਏ ਹਨ ਪਤਾ ਹੀ ਨਹੀਂ ਉਹਨਾਂ ਨੂੰ ਕੁਛ ਲੱਗਦਾ ਹੈ, ਉਹਨਾਂ ਨੂੰ ਅਸੀਂ ਸਮਝਦੇ ਜਾਗਦੇ ਹਨ, ਬੜੇ ਚਤੁਰ ਹਨ, ਤੁਰੇ ਫਿਰਦੇ ਹਨ। ਜਾਗਤ ਕੋ ਸੂਤਾ, ਜੀਵਤ ਕੋ ਮੂਹਾ ਕਹੇ, ਆਤਮਕ ਤੌਰ ਤੇ ਜਿਹੜੇ ਬਿਲਕੁਲ ਮਰੇ ਪਏ ਹਨ ਉਹਨਾਂ ਨੂੰ ਅਸੀਂ ਜੀਵਤ ਕੋ ਮੂਹਾ ਕਹੇ, ਮੂਹੇ ਨਹੀਂ ਰੋਤਾ, ਕਹਿੰਦੇ ਜਿਹੜੇ ਆਤਮਕ ਤੌਰ ਤੇ ਜ਼ਿੰਦਾ ਹਨ ਉਹਨਾਂ ਨੂੰ ਇਹ ਮਰੇ ਹੋਏ ਸਮਝੇ ਹਨ, ਅਤੇ ਜਿਹੜੇ ਬਿਲਕੁਲ ਮਰੇ ਪਏ ਹਨ ਉਹਨਾਂ ਨੂੰ ਇਹ ਜੀਂਦੇ ਸਮਝਦੇ ਹਨ। ਸਾਰੀ ਦੀ ਸਾਰੀ ਜਾਣੀ ਗੱਲ ਪੁੱਠੀ ਸਮਝੀ ਬੈਠੇ ਹਨ, ਅਕਲੋਂ ਅੰਨੇ ਹੋਏ ਜਾਂ ਨਾ ਹੋਏ। ਅੰਧੇ ਅਕਲੀ ਬਾਹਰੇ ਕਿਆ ਤਿੰਨ ਸਿਉਂ ਕਹੀਏ, ਕਈ ਵਾਰੀ ਬਾਬਾ ਜੀ ਵੀ ਇਸ ਤਰ੍ਹਾਂ ਦਾ ਐਕਸਪ੍ਰੈਸ਼ਨ ਬਾਣੀ ਦਿੰਦੇ ਹਨ ਕਿ ਮੈਂ ਦੱਸੋ ਕੀ ਕਹਾਂ, ਇਹਨਾਂ ਨੂੰ ਸਮਝਦੇ ਹੀ ਨਹੀਂ ਹਨ। ਤੇ ਇੱਥੇ ਆਖਦੇ ਹਨ, ਕਹਿੰਦੇ ਹਨ

ਗੁਰੂ ਅਰਜਨ ਦੇਵ ਜੀ ਦਾ ਮੈਂ ਸ਼ਬਦ ਸੁਣਾਉਣ ਲੱਗਾ ਸੀ ਕਿ ਉਹਨਾਂ ਨੇ ਪਾਇਆ ਹੈ। ਹੁਣ ਇਸ ਸ਼ਬਦ ਨੂੰ ਤੁਹਾਡੇ ਸਾਹਮਣੇ ਇੱਕ ਐਗਜ਼ੈਂਪਲ ਵਜੋਂ ਰੱਖਣ ਦਾ ਮੇਰਾ ਮਤਲਬ ਇਹ ਹੈ ਕਿ ਇਹੀ ਸਟੇਟ ਆਫ ਮਾਇੰਡ ਗੁਰੂ ਅਰਜਨ ਦੇਵ ਜੀ ਚਾਹੁੰਦੇ ਹਨ, ਗੁਰੂ ਨਾਨਕ ਦੇਵ ਜੀ ਚਾਹੁੰਦੇ ਹਨ ਕਿ ਅਸੀਂ ਅਚੀਵ ਕਰੀਏ। ਇਹੀ ਸਟੇਟ ਆਫ ਮਾਇੰਡ ਉਹ ਸੁਣੋ, ਕਹਿੰਦੇ ਹਨ ਪਾਇਆ ਲਾਲ ਰਤਨ ਮਨ ਪਾਇਆ, ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦ ਸਮਾਇਆ। ਮੇਰਾ ਮਨ ਵੀ ਸ਼ਾਂਤ ਠੰਡਾ, ਤਨ ਵੀ ਸ਼ਾਂਤ ਠੰਡਾ। ਹੁਣ ਬੰਦਾ ਕਹੇ ਤਨ ਦੇ ਸ਼ਾਂਤ ਦਾ ਮਤਲਬ ਕੀ ਹੈ? ਕੋਈ ਏਅਰ ਕੰਡੀਸ਼ਨ ਲਗਾ ਕੇ ਤਨ ਨੂੰ ਠੰਡਾ ਕੀਤਾ ਹੈ? ਨਹੀਂ, ਤਨ ਦੇ ਵਿੱਚ ਜਿਹੜੀਆਂ ਅੱਗਾਂ ਬਲਦੀਆਂ ਹਨ, ਤਨ ਦੇ ਵਿੱਚ ਕਈ ਕਿਸਮ ਦੀਆਂ ਭੁੱਖਾਂ ਦੀਆਂ ਅੱਗਾਂ ਬਲ ਰਹੀਆਂ ਹਨ, ਡਿਜ਼ਾਇਰਸ ਦੀਆਂ ਅੱਗਾਂ ਬਲ ਰਹੀਆਂ ਹਨ, ਕਹਿੰਦੇ ਉਹ ਸ਼ਾਂਤ ਹੋ ਗਈਆਂ ਹਨ। ਹੁਣ ਤਨ ਸਤਾਉਂਦਾ ਨਹੀਂ ਹੈ, ਤਨ ਪਰੇਸ਼ਾਨ ਨਹੀਂ ਕਰਦਾ ਹੈ। ਆਲ ਦ ਕਰੇਵਿੰਗਸ ਹੈਵ ਸੀਜ਼ਡ, ਤਨ ਬਿਲਕੁਲ ਆਰਾਮ ਚ ਹੈ। ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦ ਸਮਾਇਆ। ਸਤਿਗੁਰੂ ਦੇ ਸ਼ਬਦ ਦੇ ਵਿੱਚ ਮੈਂ ਕਹਿੰਦੇ ਸਮਾ ਗਿਆ ਹਾਂ, ਇਕਮਿਕ ਹੋ ਗਿਆ। ਫਿਰ ਕਹਿੰਦੇ ਹਨ ਲਾਥੀ ਭੂਖ ਤ੍ਰਿਸ਼ਨ ਸਭ ਲਾਥੀ। ਉਹ ਕੈਸੀ ਸਟੇਟ ਆਫ ਮਾਇੰਡ ਹੋਏਗੀ ਜਿਸ ਦੇ ਵਿੱਚ ਲਾਥੀ ਭੂਖ ਸਭ ਭੁੱਖ ਲਿਖ ਗਈ ਹੈ, ਤ੍ਰਿਸ਼ਨ ਸਭ ਲਾਥੀ ਚਿੰਤਾ ਸਗਲ ਵਿਸਾਰੀ, ਕੋਈ ਚਿੰਤਾ ਨਹੀਂ ਰਹਿ ਗਈ। ਵਾਹ, ਕਿਤਨੀ ਵੰਡਰਫੁਲ ਸਟੇਟ ਆਫ ਮਾਇੰਡ ਹੋਏਗੀ ਜਿੱਥੇ ਕੋਈ ਚਿੰਤਾ ਨਹੀਂ ਰਹਿ ਗਈ। ਚਿੰਤਾ ਸਗਲ ਵਿਸਾਰੀ, ਕਰ ਮਸਤਕ ਗੁਰਪੂਰੇ ਧਰਿਓ, ਮਨ ਜੀਤੋ ਜਗ ਸਾਰੀ। ਗੁਰਪੂਰੇ ਨੇ ਮੇਰੇ ਸਿਰ ਉੱਤੇ ਹੱਥ ਰੱਖਿਆ ਹੈ ਤੇ ਮੈਂ ਆਪਣੇ ਮਨ ਨੂੰ ਜਿੱਤ ਲਿਆ ਹੈ। ਮਨ ਨੂੰ ਜਿੱਤਣ ਦੇ ਨਾਲ ਕਹਿੰਦੇ ਸਾਰਾ ਜਗਤ ਹੀ ਜਿੱਤਿਆ ਜਾਂਦਾ ਹੈ। ਮਨ ਜੀਤੋ ਜਗ ਸਾਰੀ, ਤ੍ਰਿਪਤ ਅਘਾਏ ਰਹੇ ਰਿਦ ਅੰਤਰ। ਕਹਿੰਦੇ ਤ੍ਰਿਪਤ ਅਘਾਏ ਰਹੇ ਰਿਦ ਅੰਤਰ, ਰਿਦ ਆਪਣੇ ਹਿਰਦੇ ਦੇ ਅੰਦਰ ਰਹਿਣਾ ਹਾਂ, ਡੋਲਣ ਤੇ ਅਬ ਚੁੱਕੇ। ਕਹਿੰਦੇ ਹੁਣ ਡੋਲਣਾ ਖਤਮ ਹੋ ਗਿਆ ਹੈ। ਅਖੁੱਟ ਖਜ਼ਾਨਾ ਸਤਿਗੁਰ ਦੀਆ, ਤੋਟ ਨਾਹੀ ਰੇ ਮੂਕੇ। ਕਹਿੰਦੇ ਉਹ ਖਜ਼ਾਨਾ ਅੰਦਰੋਂ ਮਿਲਿਆ ਹੈ ਜਿਸ ਦੇ ਵਿੱਚ ਕਦੇ ਤੋਟ ਆ ਹੀ ਨਹੀਂ ਸਕੀ। ਅਖੁੱਟ ਖਜ਼ਾਨਾ ਸਤਿਗੁਰ ਦੀਆ, ਤੋਟ ਨਾਹੀ ਰੇ ਮੂਕੇ। ਉਹ ਅਵਸਥਾ ਹੈ, ਇਹ ਅਵਸਥਾ ਹੈ ਜਿਹੜੀ ਗੁਰੂ ਬਾਬਾ ਜੀ ਸਾਨੂੰ ਚਾਹੁੰਦੇ ਹਨ ਕਿ ਅਸਾਂ ਆਪਣੇ ਇਸ ਜੀਵਨ ਚ ਪਾ ਕੇ ਜਾਣੀ ਸੀ। ਤਾਂ ਹੀ ਤਾਂ ਕਿਹਾ ਕਿ ਤੁਸੀਂ ਪਾਇਆ ਕੀ ਹੈ, ਅੰਦਲੇ ਕਿਆ ਪਾਇਆ ਜਾਗਾ, ਆਪਣੇ ਅੰਦਰੋਂ ਇਹ ਪ੍ਰਾਪਤ ਹੋਣੀ ਸੀ। ਸੋ ਅਸੀਂ ਅੱਜ ਦੇ ਇਸ ਕੀਰਤਨ ਦੇ ਵਿੱਚ ਜੋ ਕੁਛ ਇਹ ਸੁਣਿਆ ਹੈ, ਇਸ ਉੱਤੇ ਰਿਫਲੈਕਟ ਕਰਨਾ ਹੈ ਕਿ ਸੱਚਮੁੱਚ ਅਸੀਂ ਆਪਣੇ ਜੀਵਨ ਦੇ ਵਿੱਚ ਆਪਣੀ ਅੰਦਰਲੀ ਦੁਨੀਆਂ ਦੇ ਵਿੱਚੋਂ ਕੁਛ ਪਾ ਕੇ ਜਾ ਰਹੇ ਹਾਂ, ਜਾਂ ਹਾਲੇ ਤੱਕ ਖਾਲੀ ਹੀ ਬੈਠੇ ਜਾਂ ਖਾਲੀ ਹੀ ਬੈਠੇ ਹਾਂ। ਔਰ ਉਹ ਹੈ ਸਭ ਕੁਛ ਇਸ ਕਾਇਆ ਦੇ ਵਿੱਚ ਹੀ। ਤਾਂ ਦਾਸ ਨੇ ਕਾਇਆ ਦੇ ਉੱਤੇ ਕੀਰਤਨ ਸ਼ੁਰੂ ਕੀਤੇ ਸੀ, ਤਨ ਦੇ ਉੱਤੇ, ਬਾਡੀ ਦੇ ਉੱਤੇ, ਕਿ ਸਾਨੂੰ ਪਤਾ ਲੱਗੇ ਕਿ ਗੁਰੂ ਮਹਾਰਾਜ ਜੀ ਨੇ ਸਾਡੀ ਬਾਡੀ ਦੇ ਮੁਤਲਕ, ਇਸ ਕਾਇਆ ਦੇ ਮੁਤਲਕ, ਇਸ ਦੇਹੀ ਦੇ ਮੁਤਲਕ ਕੀ ਕੁਛ ਆਖਿਆ ਹੈ। ਆਪ ਜੀ ਨੂੰ ਮੈਂ ਤਿੰਨ ਨੁਕਤੇ ਸੁਣਾ ਚੁੱਕਾ ਹਾਂ। ਨੰਬਰ ਇੱਕ, ਦੁਰਲੱਭ ਹੈ ਇਹ ਕਾਇਆ, ਕਿਉਂਕਿ ਇਸ ਕਾਇਆ ਦੇ ਅੰਦਰ ਹੀ ਉਹ ਦੁਰਲੱਭ ਵਸਤੂ ਹੈ ਜੋ ਅਸੀਂ ਪਾਉਣੀ ਹੈ। ਦੂਸਰਾ, ਇਹ ਕਾਇਆ ਮੰਦਿਰ ਹੈ, ਅਕਾਲ ਪੁਰਖ ਵਾਹਿਗੁਰੂ ਇਸ ਦੇ ਅੰਦਰ ਨਿਵਾਸ ਕਰਦਾ ਹੈ। ਤੀਸਰਾ, ਇਹ ਕਾਇਆ ਰੱਬ ਦੀ ਪਤਨੀ ਹੈ। ਜਿਉਂ ਜਿਉਂ ਇਸ ਨੂੰ ਅਕਾਲ ਪੁਰਖ ਵਾਹਿਗੁਰੂ ਤੋਂ ਦੂਰ ਲੈ ਜਾਓਗੇ, ਪਤਨੀ ਦਾ ਜੀਵਨ ਘੁੰਮਲਾ ਜਾਏਗਾ, ਬਿਮਾਰ ਹੋ ਜਾਏਗੀ, ਕਮਜ਼ੋਰ ਹੋ ਜਾਏਗੀ, ਉਦਾਸ ਹੋ ਜਾਏਗੀ। ਅੱਜ ਇੱਕ ਚੌਥਾ ਨੁਕਤਾ ਆਪ ਜੀ ਦੇ ਸਾਹਮਣੇ ਰੱਖਦਾ ਹਾਂ। ਗੁਰੂ ਮਹਾਰਾਜ ਜੀ ਆਖਦੇ ਹਨ ਕਿ ਜੋ ਕੁਛ ਸਾਰੇ ਬ੍ਰਹਿਮੰਡ ਦੇ ਵਿੱਚ ਹੈ, ਉਹ ਸਾਰੇ ਦਾ

ਬਣਾਉਂਦੀ ਹੈ, ਸਵਾਰਦੀ ਹੈ, ਸ਼ਿੰਗਾਰਦੀ ਹੈ, ਪ੍ਰਤਪਾਲਦੀ ਹੈ, ਸਭਨਾ ਦੇ ਅੰਦਰ ਜੀਵਨ ਜੋ ਭਰਦੀ ਹੈ। ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ, ਉਹ ਅਕਾਲ ਪੁਰਖ ਜੋ ਸਾਰੇ ਖੰਡਾਂ ਬ੍ਰਹਮੰਡਾਂ ਦੇ ਵਿੱਚ ਮੌਜੂਦ ਹੈ, ਉਤਨਾ ਹੀ ਉਤਨਾ ਜਿਤਨਾ ਸਾਰੇ ਜਗਤ ਚ ਮੌਜੂਦ ਹੈ ਇਸ ਦੇਹੀ ਦੇ ਅੰਦਰ ਮੌਜੂਦ ਹੈ। ਜੋ ਖੋਜ ਹੈ ਸੋ ਪਾਵੇ, ਜੋ ਉਸਨੂੰ ਖੋਜਣ ਦੀ ਕੋਸ਼ਿਸ਼ ਕਰੇਗਾ ਉਹ ਉਸਨੂੰ ਅਵਸ਼ ਪਾ ਲਏਗਾ। ਚੌਥਾ ਨੁਕਤਾ ਇਹ ਹੈ, ਉਹ ਉਸਨੂੰ ਪ੍ਰਾਪਤ ਕਰ ਲਏਗਾ। ਹੁਣ ਅਸੀਂ ਇਹ ਦੇਖਣਾ ਕਿ ਅਸੀਂ ਇਸ ਬਾਡੀ ਦੇ ਵਿੱਚੋਂ ਕੀ ਖੋਜਿਆ ਹੈ, ਕੀ ਲੱਭਿਆ ਹੈ, ਕੀ ਪਾਇਆ ਹੈ। ਪੰਜਵਾਂ ਨੁਕਤਾ, ਗੁਰੂ ਮਹਾਰਾਜ ਜੀ ਆਖਦੇ ਹਨ ਇਹ ਜਿਹੜੀ ਦੇਹੀ ਹੈ ਇਹ ਘੋੜੀ ਹੈ, ਭਾਵ ਕਿ ਇਹ ਵਹੀਕਲ ਹੈ ਅਤੇ ਇਸ ਦੇਹੀ ਦੇ ਦੁਆਰਾ ਹੀ, ਇਸ ਹਿਊਮਨ ਫਾਰਮ ਦੇ ਦੁਆਰਾ ਹੀ ਤੁਸੀਂ ਉਸ ਪੁਆਇੰਟ ਤੱਕ ਪਹੁੰਚਣਾ ਹੈ ਜਿੱਥੇ ਉਹ ਟ੍ਰੈਜਰ ਹੈ। ਜੇ ਇਹ ਦੇਹੀ ਨਾ ਹੋਵੇ, ਹਿਊਮਨ ਫਾਰਮ ਨਾ ਹੋਵੇ, ਤਾਂ ਤੁਸੀਂ ਉਹ ਵਸਤੂ ਤੱਕ ਨਹੀਂ ਪਹੁੰਚ ਸਕਦੇ, ਕਿਉਂਕਿ ਉਸ ਤੱਕ ਪਹੁੰਚਣ ਦੇ ਵਾਸਤੇ ਇਸ ਦੇਹੀ ਨੇ ਹੀ ਤੁਹਾਡੀ ਹੈਲਪ ਕਰਨੀ ਹੈ, ਇਸ ਤੋਂ ਤੁਸੀਂ ਕੰਮ ਲੈਣਾ ਹੈ। ਕਹਿੰਦੇ ਹਨ ਇਹ ਘੋੜੀ ਹੈ, ਇਸ ਉੱਤੇ ਤੁਸੀਂ ਟਰੈਵਲ ਕਰਨਾ ਹੈ, ਤੁਸੀਂ ਇਸ ਦੇ ਮਾਸਟਰ ਹੋ, ਤੁਸੀਂ ਇਸ ਦੇ ਡਰਾਈਵਰ ਹੋ, ਤੁਸੀਂ ਇਸ ਦੇ ਸੰਚਾਲਕ ਹੋ, ਤੁਸੀਂ ਇਸ ਨੂੰ ਚਲਾਉਣ ਵਾਲੇ ਹੋ ਅਤੇ ਇਸ ਦੀ ਲਗਾਮ ਤੁਹਾਡੇ ਹੱਥ ਵਿੱਚ ਹੋਣੀ ਚਾਹੀਦੀ ਹੈ। ਪਰ ਐਸਾ ਤੇ ਨਹੀਂ ਹੈ, ਐਸਾ ਨਹੀਂ ਹੈ। ਕਈ ਦਫਾ ਜੋ ਨਹੀਂ ਬੋਲਣਾ ਚਾਹੁੰਦੇ, ਜੋ ਨਹੀਂ ਬੋਲਣਾ ਚਾਹੀਦਾ ਉਹ ਅਸੀਂ ਬੋਲ ਜਾਂਦੇ ਹਾਂ, ਉਹ ਫਿਰ ਕਿਉਂ ਬੋਲ ਹੁੰਦਾ ਹੈ? ਜੋ ਨਹੀਂ ਕਰਨਾ ਚਾਹੀਦਾ ਉਹ ਅਸੀਂ ਕਰ ਜਾਂਦੇ ਹਾਂ ਅਤੇ ਜੋ ਕਰਨਾ ਚਾਹੀਦਾ ਹੈ ਉਹ ਅਸੀਂ ਨਹੀਂ ਕਰਦੇ। ਤਾਂ ਅਸੀਂ ਦੇਹੀ ਦੇ ਮਾਸਟਰ ਨਹੀਂ ਹਾਂ ਕਿ ਅਸੀਂ ਇਸ ਨੂੰ ਆਪਣੀ ਮਰਜ਼ੀ ਦੇ ਨਾਲ ਜੋ ਵਰਤੀਏ, ਅਸੀਂ ਇਸ ਇੰਸਟਰੂਮੈਂਟ ਦੇ ਗੁਲਾਮ ਬਣ ਗਏ ਹਾਂ, ਸੈਂਸਿਸ ਦੇ ਗੁਲਾਮ ਬਣ ਗਏ ਹਾਂ। ਇੰਦਰੀ ਸਬਲ ਨਿਬਲ ਵਿਵੇਕ ਬੁੱਧ ਕਰ, ਕੱਲ ਦੇ ਕੀਰਤਨ ਚ ਆਖੀ ਸੀ ਪੰਕਤੀ ਕਿ ਇਸ ਦੀਆਂ ਇੰਦਰੀਆਂ ਬਲਸ਼ਾਲੀ ਹਨ, ਹੁਣ ਉਹ ਧੋਈ ਫਿਰਦੀਆਂ ਹਨ, ਉਹ ਖਿੱਚੀ ਫਿਰਦੀਆਂ ਹਨ ਸਾਨੂੰ। ਉਹ ਗੱਲ ਹੋ ਗਈ ਹੈ ਕਿ ਸਵਾਰ ਨੂੰ ਹੁਣ ਘੋੜੀ ਖਿੱਚੀ ਫਿਰਦੀ ਹੈ, ਧੋਈ ਫਿਰਦੀ ਹੈ, ਉਹ ਸਵਾਰ ਦਾ ਹਾਲ ਤੁਸੀਂ ਦੇਖ ਲਓ ਕੀ ਹੋਏਗਾ। ਘੋੜੀ ਕਿਸੇ ਦੇ ਪਾਸ ਹੋਵੇ, ਉਸ ਉੱਤੇ ਸਵਾਰ ਹੋ ਜਾਏ, ਫਿਰ ਉਸਨੂੰ ਇਹ ਨਾ ਪਤਾ ਚੱਲੇ ਕਿ ਘੋੜੀ ਨੇ ਹੁਣ ਉਸਨੂੰ ਕਿੱਧਰ ਲੈ ਕੇ ਜਾਣਾ ਹੈ, ਉਹ ਉਸਨੂੰ ਰੋਕਣਾ ਚਾਹੇ ਉਹ ਰੁਕੇ ਨਾ, ਕਿਸੇ ਖੱਡੇ ਚ ਡਿੱਗ ਕੇ ਹੀ ਮਰੇਗਾ। ਗੁਰੂ ਬਾਬਾ ਜੀ ਆਖਦੇ ਹਨ ਇਸ ਨੂੰ ਆਪਣੇ ਕੰਟਰੋਲ ਦੇ ਅੰਦਰ ਲਿਆਓ, ਇਸ ਦੇ ਮਾਸਟਰ ਬਣੋ ਤੇ ਇਸ ਨੂੰ ਉਸ ਪਾਸੇ ਵੱਲ ਜਾਣ ਨੂੰ ਵਰਤੋ ਜਿਸ ਪਾਸੇ ਵੱਲ ਜਾਣ ਨੂੰ ਤੁਹਾਨੂੰ ਹਦਾਇਤ ਕੀਤੀ ਜਾਂਦੀ ਹੈ। ਉਸ ਟ੍ਰੈਜਰ ਲੈਂਡ ਨੂੰ ਜੋ ਹੈ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰੋ, ਜਿੱਥੇ ਖਜ਼ਾਨਾ ਹੈ ਉਹ ਤੁਹਾਡੇ ਆਪਣੇ ਹੀ ਅੰਦਰ ਹੈ। ਕਹਿੰਦੇ ਹਨ ਇਸ ਦੇਹੀ ਦੇ ਵਿੱਚ ਹੀ ਹੈ, ਇਸ ਦੇਹੀ ਤੋਂ ਬਿਨਾਂ ਉਸ ਨੂੰ ਪਾਇਆ ਨਹੀਂ ਜਾ ਸਕਦਾ। ਸੋ ਇਸ ਦੇਹੀ ਨੂੰ ਵਿਗੜਨ ਨਾ ਦਿਓ ਕਦੇ, ਇਸ ਦੇ ਸੁਭਾਵ ਵਿਗੜਨ ਨਾ ਦਿਓ, ਇਸ ਦੀਆਂ ਆਦਤਾਂ ਵਿਗੜਨ ਨਾ ਦਿਓ, ਇਸ ਦੀ ਐਨਰਜੀ ਨੂੰ ਵੇਸਟ ਨਾ ਕਰੋ, ਇਸ ਨੂੰ ਗਲਤ ਆਦਤਾਂ ਨਾ ਪਾਓ, ਕਿਉਂਕਿ ਇਹ ਤੁਹਾਡੀ ਟ੍ਰਾਂਸਪੋਰਟੇਸ਼ਨ। ਅਗਲਾ ਨੁਕਤਾ, ਗੁਰੂ ਬਾਬਾ ਜੀ ਆਖਦੇ ਹਨ ਕਿ ਇਹ ਜੋ ਦੇਹੀ ਹੈ, ਛੇਵਾਂ ਨੁਕਤਾ, ਸਭ ਤਮਾਮ ਜੂਨਾਂ ਤੋਂ ਸ੍ਰੇਸ਼ਟ ਹੈ, ਉੱਤਮ ਹੈ, ਸੁਪੀਰੀਅਰ ਹੈ। ਆਪ ਜੀ ਨੇ ਇੱਕ ਪੰਕਤੀ ਸੁਣਾਉਣਾ ਅੱਜ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ, ਮਹਾਰਾਜ ਜੀ ਨੇ ਲਿਖਿਆ ਹੈ, ਬਹੁਤ ਧਿਆਨ ਨਾਲ ਸੁਣਨਾ। ਸਭ ਮਾਇਆ ਮੋਹ ਸਰੀਰ ਹਰ ਕੀਆ ਵਿੱਚ ਦੇਹੀ ਮਾਨੁਖ ਭਗਤ ਕਰਾਈ। ਇਹ ਹੁਣ ਮੇਰੀ ਅਰਜ਼ ਹੈ ਕਿ USA ਦੇ ਵਿੱਚ ਜਾਂ ਹੋਰ ਜਿੱਥੇ ਵੀ ਕੀਰਤਨ ਦਾ ਮੌਕਾ ਮੈਨੂੰ ਮਿਲਿਆ ਹੈ, ਕੋਈ ਖਾਸ ਪੰਕਤੀ ਹੁੰਦੀ ਹੈ ਤਾਂ ਮੈਂ ਉਹ ਸਾਰੀ ਸੰਗਤ ਨੂੰ ਬੁਲਾਉਣਾ ਹੁੰਦਾ, ਸਾਰੀ ਸੰਗਤ ਉਸਨੂੰ ਬੋਲੇ, ਤਾਂ ਕਿ ਦੋ ਚਾਰ ਦਫਾ ਬੋਲਣ ਨਾਲ ਉਹ ਪੰਕਤੀ ਯਾਦ ਵੀ ਹੋ ਜਾਂਦੀ, ਕਿਉਂਕਿ ਉਹ ਬਹੁਤ ਹੀ ਇੱਕ ਖਾਸ ਪੰਕਤੀ ਹੁੰਦੀ ਹੈ। ਆਪ ਜੀ ਦਾਸ ਤੋਂ ਬਾਅਦ ਅੱਧੀ ਤੁੱਕ ਮੈਂ ਪਹਿਲਾਂ ਬੋਲਾਂਗਾ, ਫਿਰ ਮੇਰੇ ਕਹਿਣ ਤੋਂ ਬਾਅਦ ਆਪ ਸਾਰੇ ਬੋਲਿਓ, ਇਹ ਪੰਕਤੀ ਆਪ ਨੂੰ ਯਾਦ ਹੋ ਜਾਏਗੀ। ਸਭ ਮਾਇਆ ਮੋਹ ਸਰੀਰ ਹਰ ਕੀਆ ਵਿੱਚ ਦੇਹੀ ਮਾਨੁਖ ਭਗਤ ਕਰਾਈ। ਇੱਕ ਦਫਾ ਫਿਰ, ਸਭ ਮਾਇਆ ਮੋਹ ਸਰੀਰ ਹਰ ਕੀਆ ਵਿੱਚ ਦੇਹੀ ਮਾਨੁਖ ਭਗਤ ਕਰਾਈ।

ਇਸ ਦਾ ਅਰਥ ਇਹ ਹੈ ਸਭ ਮਾਇਆ ਮੋਹ ਸਰੀਰ ਹਰ ਕੀਆ, ਹੋਰ ਜਿਤਨੇ ਵੀ ਸਰੀਰ ਹਨ ਪਸ਼ੂਆਂ ਦੇ ਸਰੀਰ, ਕੀੜੇ ਮਕੌੜਿਆਂ ਦੇ ਸਰੀਰ, ਪਾਣੀ ਚ ਰਹਿਣ ਵਾਲੇ ਜੀਵ ਜੰਤੂਆਂ ਦੇ ਸਰੀਰ, ਉੜਨ ਵਾਲੇ ਪੰਖੀਆਂ ਦੇ ਸਰੀਰ, ਭਾਵ ਕਿ ਜਿਤਨੀਆਂ ਵੀ ਫਾਰਮਸ ਹਨ, ਜਿਤਨੇ ਵੀ ਸਰੀਰ ਹਨ, ਕਹਿੰਦੇ ਉਹਨਾਂ ਸਾਰਿਆਂ ਦੇ ਵਿੱਚ ਮਾਇਆ ਮੋਹ ਹੈ। ਉਹ ਸਾਰੇ ਗੁਣ ਜਿਹੜੇ ਮੋਹ, ਮਮਤਾ, ਕ੍ਰੋਧ, ਠੱਗੀ ਇਤਆਦਿ, ਵੈਰ, ਮੇਰ, ਤੇਰ, ਆਪਣਾ, ਬੇਗਾਨਾ, ਇਹ ਸਭ ਕੁਛ ਬਾਕੀ ਤਮਾਮ ਸਰੀਰਾਂ ਦੇ ਵਿੱਚ ਹੈ ਅਤੇ ਉਹ ਸਭ ਕੁਛ ਇਸ ਸਰੀਰ ਦੇ ਵਿੱਚ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਸਰੀਰ ਉਹਨਾਂ ਸਭਨਾਂ ਨਾਲੋਂ ਉੱਤਮ ਹੈ। ਸਭ ਮਾਇਆ ਮੋਹ ਸਰੀਰ ਹਰ ਕੀ ਹੈ, ਇਹ ਜਿਤਨੇ ਵੀ ਸਾਡੇ ਸੁਭਾਅ ਹਨ, ਕਹਿੰਦੇ ਹਨ ਇਹ ਕੋਈ ਤੁਹਾਡੇ ਨਹੀਂ ਹਨ। ਮਮਤਾ, ਮੋਹ, ਅਟੈਚਮੈਂਟ, ਜੋ ਈਰਖਾ, ਵੈਰ, ਇਹ ਸਭ ਕੁਛ ਜੋ ਹੈ ਮਾਇਆ ਮੋਹ ਸਾਰੇ ਬਾਕੀ ਸਰੀਰਾਂ ਦੇ ਵਿੱਚ ਹੈ, ਪਰ ਮਨੁੱਖੀ ਸਰੀਰ ਦੇ ਵਿੱਚ ਜੋ ਸਿਗਨੀਫਿਕੈਂਟ ਗੱਲ ਜਿਹੜੀ ਹੈ ਉਹ ਕੀ ਹੈ, ਕਹਿੰਦੇ ਹਨ ਵਿੱਚ ਦੇਹੀ ਮਾਨੁੱਖ ਭਗਤ ਕਰਾਈ, ਵਿੱਚ ਦੇਹੀ ਮਾਨੁੱਖ ਭਗਤ ਕਰਾਈ, ਕਹਿੰਦੇ ਮਨੁੱਖ ਦੀ ਦੇਹੀ ਦੇ ਵਿੱਚ ਕਹਿੰਦੇ ਹਨ ਇੱਕ ਹੀ ਗੱਲ ਦੀ ਵਿਸ਼ੇਸ਼ਤਾ ਹੈ ਕਿ ਇਸ ਦੇਹੀ ਦੇ ਵਿੱਚ ਭਗਤੀ ਹੁੰਦੀ ਹੈ, ਇਸ ਦੇਹੀ ਦੇ ਵਿੱਚ ਭਗਤੀ ਕੀਤੀ ਜਾ ਸਕਦੀ ਹੈ। ਇਸ ਕਰਕੇ ਇਹ ਦੇਹੀ ਜਿਹੜੀ ਹੈ ਸਭ ਤੋਂ ਜ਼ਿਆਦਾ ਸੁਪੀਰੀਅਰ ਫਾਰਮ ਹੈ, ਸਭ ਤੋਂ ਜ਼ਿਆਦਾ ਉੱਤਮ ਹੈ। ਗੁਰੂ ਮਹਾਰਾਜ ਜੀ ਕਹਿੰਦੇ ਹਨ ਅਵਰ ਜੋਨ ਤੇਰੀ ਪਨਹਾਰੀ, ਬਾਕੀ ਸਾਰੀਆਂ ਜੂਨਾਂ ਤੇਰਾ ਪਾਣੀ ਭਰਦੀਆਂ ਹਨ, ਤੇਰੀਆਂ ਗੁਲਾਮ ਹਨ, ਤੇਰੀਆਂ ਦਾਸ ਹਨ, ਜੋ ਚਾਹੇ ਉਹਨਾਂ ਤੋਂ ਕਰਵਾ ਸਕਦਾ ਹੈ, ਹਾਥੀਆਂ ਨੂੰ ਨਚਾ ਸਕਦਾ ਹੈ, ਸ਼ੇਰਾਂ ਤੋਂ ਤੂੰ ਡਾਂਸ ਕਰਵਾ ਸਕਦਾ ਹੈ, ਹਰ ਜੂਨ ਜੋ ਹੈ ਉਸਨੂੰ ਤੂੰ ਜਿਵੇਂ ਚਾਹੇ ਵਰਤ ਸਕਦਾ ਹੈ, ਤੇਰਾ ਪਾਣੀ ਭਰਨਗੀਆਂ। ਕਹਿੰਦੇ ਹਨ ਅਵਰ

ਸਿੱਖਦਾਰੀ। ਇਤਨਾ ਕੁਛ ਹੁੰਦਿਆਂ ਹੋਇਆਂ ਵੀ ਐ ਇਨਸਾਨ, ਗੁਰੂ ਮਹਾਰਾਜ ਜੀ ਆਖਦੇ ਹਨ ਤੇਰੇ ਅੰਦਰ ਫਿਰ ਰੱਬ ਨੇ ਇੱਕ ਖਾਸ ਜੂਲ ਰੱਖਿਆ ਹੈ, ਖਾਸ ਜੋਤ ਰੱਖੀ ਹੈ, ਖਾਸ ਪਦਾਰਥ ਰੱਖਿਆ ਹੈ ਜਿਸ ਨਾਲ ਤੇਰੇ ਸਾਰੇ ਡਰ, ਸਾਰੇ ਦੁੱਖ, ਸਾਰੀਆਂ ਦਰਦਾਂ, ਸਾਰੀਆਂ ਥੁੜਾਂ, ਸਾਰੀਆਂ ਤਕਲੀਫਾਂ ਕਹਿੰਦੇ ਉਸ ਵਸਤੂ ਨੂੰ ਪ੍ਰਾਪਤ ਕਰਨ ਦੇ ਨਾਲ ਸਮਾਪਤ ਹੋ ਸਕਦੀਆਂ ਹਨ। ਅਗਰ ਤੂੰ ਉਸਨੂੰ ਨਹੀਂ ਪਾਇਆ ਤੇ ਫਿਰ ਹਾਲੇ ਤੱਕ ਤੂੰ ਕੀ ਕਰ ਰਿਹਾ ਹੈ? ਫਿਰ ਕਹਿੰਦੇ ਹਨ ਤੂੰ ਕੀ ਪਾਇਆ ਹੈ ਇਸ ਜਗਤ ਦੇ ਵਿੱਚ ਆ ਕੇ? ਅੰਦਲੇ ਕਿਆ ਪਾਇਆ ਜਗ ਆਏ। ਸਮਾਂ ਵੀ ਸਮਾਪਤ ਹੈ, ਪ੍ਰੇਮ ਨਾਲ ਸਾਰੇ ਗਾਓ ਅਤੇ ਹੁਣ ਇਸ ਵਿਚਾਰ ਦਾ ਜੋ ਕੰਡਾ ਚੁੱਭਣਾ ਚਾਹੀਦਾ ਹੈ, ਜੇ ਨਹੀਂ ਚੁੱਭਦਾ, ਇਹ ਸਾਨੂੰ ਨਹੀਂ, ਸਾਡੇ ਅੰਦਰ ਕੋਈ ਟਰਮੋਇਲ ਲਿਆਂਦੀ, ਸਾਡੇ ਅੰਦਰ ਨਹੀਂ ਸੋਚ ਵਿਚਾਰ ਪੈਦਾ ਕਰਦੀ, ਫਿਰ ਇਸ ਦਾ ਅਰਥ ਇਹ ਹੈ ਕਿ ਅਸੀਂ ਕਿਸੇ ਨਾ ਕਿਸੇ ਨਸ਼ੇ ਦੇ ਅਧੀਨ ਹਾਂ ਕਿ ਸੁਣ ਕੇ ਵੀ ਸਾਡੇ ਉੱਤੇ ਅਸਰ ਨਹੀਂ ਹੁੰਦਾ। ਪਿਆਰ ਨਾਲ।

ਦੋ ਸੋਨੇ ਦੇ ਪੈਸੇ ਦਿੱਤੇ ਆਖਿਆ ਜਾ ਇੱਕ ਪੈਸੇ ਦਾ ਝੂਠ ਲੈ ਕੇ ਆ ਇੱਕ ਪੈਸੇ ਦਾ ਸੱਚ ਲੈ ਕੇ ਆ ਮਰਦਾਨਾ ਬਾਜ਼ਾਰ ਵਿੱਚ ਪੁੱਛਦਾ ਫਿਰਦਾ ਹੈ ਭਾਈ ਇੱਕ ਪੈਸੇ ਦਾ ਸੱਚ ਚਾਹੀਦਾ ਤੇ ਇੱਕ ਪੈਸੇ ਦਾ ਝੂਠ ਚਾਹੀਦਾ ਕਈ ਅਨਭੋਲ ਮਨੁੱਖ ਅਗਿਆਨੀ ਪੁਰਸ਼ ਮਾਹੌਲ ਵੀ ਕਰਦੇ ਹਨ ਭਾਈ ਐਸੀ ਵਸਤੂ ਕਦੀ ਬਾਜ਼ਾਰਾਂ ਵਿੱਚ ਵਿਕੀਆਂ ਤੇ ਫਿਰ ਇਹ ਹੈ ਹੀ ਕੀ ਝੂਠ ਕੀ ਹੈ ਤੇ ਸੱਚ ਕੀ ਹੈ ਇਹ ਕੌਣ ਦੱਸ ਸਕਦਾ ਤਾਂ ਇੱਕ ਜਿਸ ਮਨੁੱਖ ਦੇ ਪੂਰਵਲੇ ਕਰਮ ਭਗਤੀ ਭਾਵ ਨਾਲ ਭਰਪੂਰ ਸਨ ਇਸ ਦਾ ਨਾਮ ਸੀ ਮੂਲ ਚੰਦ ਉਹਦੇ ਪਾਸ ਜਦੋਂ ਮਰਦਾਨਾ ਗਿਆ ਆਖਿਆ ਕੀ ਚਾਹੀਦਾ ਤਾਂ ਮਰਦਾਨੇ ਆਖਿਆ ਬਈ ਇੱਕ ਪੈਸੇ ਦਾ ਸੱਚ ਚਾਹੀਦਾ ਇੱਕ ਪੈਸੇ ਦਾ ਝੂਠ ਚਾਹੀਦਾ ਤਾਂ ਮੂਲ ਚੰਦ ਨੇ ਇੱਕ ਕਾਗਜ਼ ਤੇ ਲਿਖ ਦਿੱਤਾ ਮਰਨਾ ਸੱਚ ਹੈ ਔਰ ਇੱਕ ਕਾਗਜ਼ ਤੇ ਲਿਖ ਦਿੱਤਾ ਜਿਉਣਾ ਝੂਠ ਹੈ ਜੇ ਕੋਈ ਕਹਿੰਦਾ ਮੈਂ ਸਦਾ ਰਹੀ ਸੰਸਾਰ ਵਿੱਚ ਰਹਿਣਾ ਇਹਦੇ ਵਰਗਾ ਝੂਠ ਨਹੀਂ ਤੇ ਜੇ ਕੋਈ ਕਹਿੰਦਾ ਭਾਈ ਇਹ ਪਤਾ ਨਹੀਂ ਕਿਸ ਵੇਲੇ ਅਕਾਲ ਪੁਰਖ ਦਾ ਸੱਦਾ ਆ ਜਾਵੇ ਹਮ ਆਦਮੀ ਹਾਂ ਇੱਕ ਦਮੀ ਤੇ ਜਾਣਾ ਪਵੇਗਾ ਇਹ ਸਰੀਰ ਤਾਂ ਮਿੱਥਿਆ ਹੈ ਇਹ ਤਾਂ ਇੱਕ ਦਿਨ ਮਿੱਟੀ ਦੀ ਢੇਰੀ ਹੋਣਾ ਹੀ ਹੈ ਜੇ ਕੋਈ ਕਹਿੰਦਾ ਬਈ ਇਹ ਸਰੀਰ ਮਿੱਟੀ ਦੀ ਢੇਰੀ ਹੋਣਾ ਹੈ ਇਹਦੇ ਵਰਗਾ ਕੋਈ ਸੱਚ ਨਹੀਂ ਤੋ ਜਿਉਣਾ ਝੂਠ ਹੈ ਮਰਨਾ ਸੱਚ ਹੈ ਇਸੇ ਲਈ ਹਜ਼ੂਰ ਕਹਿੰਦੇ ਹਨ ਨਾ ਭਾਈ ਇਹ ਮਨੁੱਖਾ ਜਨਮ ਜਪ ਜਪ ਕੇ ਸਫਲ ਕਰ ਲੋ ਪਤਾ ਨਹੀਂ ਦਰਗਾਹ ਤੋਂ ਕਦੋਂ ਸਦਾ

ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਬਾਈ ਮਨੁੱਖਾ ਜਨਮ ਨੂੰ ਸਫਲ ਕਰਨ ਲਈ। ਅਕਾਲ ਪੁਰਖ ਵਾਹਿਗੁਰੂ ਦਾ ਗੁਣ ਗਾਵਾ। ਅੰਧੇ ਜੀਵਣਾ ਵਿਚਾਰ, ਐ ਅੰਧੇ ਅਗਿਆਨੀ ਮਨੁੱਖ, ਆਪਣਾ ਜੀਵਨ ਵਿਚਾਰ ਤਾਂ ਸਹੀ, ਕਿਤਨੇ ਕੁ ਦਿਨ ਤੂੰ ਰਹਿ ਜਾਏਗਾ। ਜਿਨ੍ਹਾਂ ਸੁੱਖਾਂ ਦੇ ਮਗਰ ਤੂੰ ਭਜਿਆ ਫਿਰਦੇ ਹੈ, ਇਹ ਅਵਲ ਤਾਂ ਕਿਸੇ ਇੱਕ ਕੋਲ ਰਹਿੰਦੇ ਨਹੀਂ। ਜੇ ਤੇਰੇ ਪਾਸ ਕੋਈ ਸੁੱਖ, ਕੋਈ ਚਾਰ ਕੌਡੀਆਂ, ਕੋਈ ਮਹਿਲ ਮਾਰੀਆਂ ਰਹਿ ਵੀ ਗਈਆਂ, ਤਾਂ ਤੂੰ ਕਿਤਨਾ ਕੁ ਚਿਰ ਰਵੇਗਾ। ਤੈਨੂੰ ਤਾਂ ਜਾਣਾ ਹੀ ਪੈਣਾ ਹੈ। ਤੇ ਉੱਥੇ ਭਾਈ ਉਹਨਾਂ ਦੀ ਪੁੱਛ ਹੁੰਦੀ ਹੈ ਜੋ ਜਪਦੇ।

ਸੰਸਾਰ ਨੂੰ ਉਤਾਰਦੇ ਹੋਏ ਇੱਕ ਰਮਨੀਕ ਥਾਂ ਤੇ ਆਪ ਰੋਜ ਨਿਤਾ ਪ੍ਰਤੀ ਦੀਵਾਨ ਸਜਾਉਂਦੇ ਹਨ। ਦੂਰੋਂ ਨੇੜਿਓਂ ਸੰਗਤਾਂ ਆ ਕੇ ਨਿਹਾਲੋ ਨਿਹਾਲ ਆਪਣਾ ਜੀਵਨ ਸਫਲ ਕਰਦੀਆਂ ਹਨ। ਇਹਨਾਂ ਸੰਗਤਾਂ ਵਿੱਚ ਇੱਕ ਬੱਚਾ ਆ ਕੇ ਬੜੇ ਪਿਆਰ ਦੇ ਨਾਲ ਚੌਕੜੀ ਮਾਰ ਕੇ ਹੱਥ ਜੋੜ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਪਵਿੱਤਰ ਕੀਰਤਨ ਸੁਣ ਕੇ ਗਦ ਗਦ ਹੁੰਦਾ। ਧੰਨ ਗੁਰੂ ਨਾਨਕ ਪਾਤਸ਼ਾਹ ਇਸ ਬੱਚੇ ਤੇ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ ਭਾਈ ਛੋਟੇਰੀ ਉਮਰ ਵਿੱਚ ਇਸ ਨੂੰ ਕਿਤਨੀ ਚੰਗੀ ਲੱਗਣ। ਇਸ ਬੱਚੇ ਨੇ ਜਦੋਂ ਸਮਾਪਤੀ ਹੋਣੀ ਤੇ ਫਿਰ ਚੁੱਪ ਕਰਕੇ ਚਲੇ ਜਾਣਾ ਤਾਂ ਮਰਦਾਨੇ ਨੂੰ ਹਜ਼ੂਰ ਨੇ ਕਿਹਾ ਬਈ ਜਦ ਇਹ ਬੱਚਾ ਜਾਣ ਲੱਗੇ ਇਸ ਨੂੰ ਰੋਕ ਲੈਣਾ, ਇਹਦੇ ਕੋਲੋਂ ਕੁਝ ਪੁੱਛਣਾ ਚਾਹੁੰਦੇ। ਅੱਜ ਸਤਸੰਗ ਦੀ ਸਮਾਪਤੀ ਹੋਈ, ਭੋਗ ਪਿਆ ਕੀਰਤਨ ਦਾ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇਸ ਬੱਚੇ ਨੂੰ ਆਪਣੇ ਪਾਸ ਬੁਲਾਇਆ, ਆਖਿਆ ਬੇਟਾ ਤੇਰੀ ਉਮਰ ਤਾਂ ਛੋਟੀ ਹੈ ਪਰ ਸਿਮਰਨ ਵਾਲੇ ਪਾਸੇ ਤੇਰੀ ਲਗਨ ਕਿਵੇਂ ਲੱਗੀ ਹੈ। ਤਾਂ ਇਸ ਬੱਚੇ ਨੇ ਦੱਸਿਆ ਗਰੀਬ ਨਿਵਾਜ, ਇੱਕ ਵੇਰਾਂ ਦਾ ਜ਼ਿਕਰ ਹੈ, ਮੇਰੀ ਮਾਂ ਆਟਾ ਗੁੰਨ ਰਹੀ ਸੀ ਤੇ ਮੈਨੂੰ ਕਹਿਣ ਲੱਗੀ ਤੂੰ ਅੱਗ ਬਾਲ ਲੈ ਤੇ ਛੇਤੀ ਨਾਲ ਪ੍ਰਸ਼ਾਦ ਤਿਆਰ ਹੋ ਜਾਵੇਗਾ। ਮੈਂ ਅਣਜਾਣ ਸਾਂ, ਮੈਂ ਵੱਡੀਆਂ ਲੱਕੜਾਂ ਪਹਿਲਾਂ ਬਾਲਣ ਦਾ ਯਤਨ ਕੀਤਾ ਤਾਂ ਨਹੀਂ ਬਲੀਆਂ, ਤਾਂ ਮਾਂ ਨੇ ਆਖਿਆ ਪਹਿਲਾਂ ਛੋਟੀਆਂ ਲੱਕੜਾਂ ਬਲਦੀਆਂ ਹਨ ਫਿਰ ਵੱਡੀਆਂ ਨੂੰ ਅੱਗ ਲੱਗਦੀ ਹੈ। ਜਾਂ ਮੈਂ ਛੋਟੀਆਂ ਲੱਕੜਾਂ ਨੂੰ ਅੱਗ ਲਾਈ ਤਾਂ ਉਹ ਪਹਿਲਾਂ ਹੀ ਸੜ ਕੇ ਸੁਆਹ ਹੋ ਗਈਆਂ, ਫਿਰ ਵੱਡੀਆਂ ਲੱਕੜਾਂ ਨੂੰ ਅੱਗ ਲੱਗੀ ਤਾਂ ਮੈਨੂੰ ਗਿਆਨ ਹੋ ਗਿਆ ਕਿ ਮੈਂ ਵੀ ਤਾਂ ਸਭ ਤੋਂ ਛੋਟਾ ਹਾਂ ਤੇ ਹੋ ਸਕਦਾ ਹੈ ਪਹਿਲਾਂ ਕਾਲ ਮੈਨੂੰ ਹੀ ਝਪਟ ਮਾਰ ਦੇ ਤੇ ਕਿਉਂ ਨਾ ਜਿਤਨੇ ਕੁ ਸਵਾਸ ਪਰਮੇਸ਼ਰ ਨੇ ਦਿੱਤੇ ਹਨ ਉਹਨਾਂ ਨੂੰ ਜਪ ਜਪ ਕੇ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਸੇਵਾ ਕਰਕੇ ਸਫਲ ਕਰ ਲਵਾਂ। ਇਹ ਬਚਨ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸੁਣੇ ਤਾਂ ਇਸ ਬੱਚੇ ਨੂੰ ਆਪਣੇ ਗਲ ਨਾਲ ਲਾ ਲਿਆ, ਬੱਚੇ ਦੇ ਕਪਾਟ ਖੁੱਲ ਗਏ। ਕਿਉਂਕਿ ਇਹ ਪ੍ਰਤੀਤ ਉਹਨਾਂ ਨੂੰ ਹੀ ਹੁੰਦਾ ਨਾ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਵੇ। ਮਨਮੁਖ ਤਾਂ ਖਾਣਾ ਪੀਣਾ ਹੱਸਣਾ ਸੌਣਾ, ਮਨਮੁਖ ਨੂੰ ਤਾਂ ਚਾਰ ਗੱਲਾਂ ਚੇਤੇ ਹਨ, ਵਿਸਰ ਗਿਆ ਹੈ ਮਰਨਾ। ਸਿਮਰਨ ਵਿੱਚ ਉਹੀ ਜੁੜਦੇ ਹਨ ਜਿਨ੍ਹਾਂ ਨੂੰ ਮੌਤ ਯਾਦ ਹੈ। ਇਸ ਲਈ ਹਜ਼ੂਰ ਬਖਸ਼ਿਸ਼

ਬੀਜੇ ਅੰਤ ਨਵੇਰਾ ਤੇਰੇ ਜੀ ਪੈਲੇ ਜਿਹੜੀ ਪਾਪਾਂ ਦੀ ਖੱਟੀ ਤੂੰ ਖੱਟ ਰਿਹਾ ਹੈ ਜਿਨ੍ਹਾਂ ਵਿੱਚੋਂ ਤੇਰੇ ਅਨੇਕਾਂ ਰਿਸ਼ਤੇਦਾਰ ਬਾਲ ਬੱਚੇ ਘਰ ਵਾਲੀ ਵਰਸਾਉਂਦੀ ਹੈ ਯਾਦ ਰੱਖ ਇਹ ਲੇਖਾ ਉਹਨਾਂ ਕੋਲੋਂ ਨਹੀਂ ਮੰਗਿਆ ਜਾਣਾ ਅੰਤ ਨਵੇੜਾ ਤੇਰੇ ਜੀ ਪੈਰੀ ਇਹਦੇ ਅਮੋਲਕ ਸਵਾਸ ਜੋ ਵਾਹਿਗੁਰੂ ਨੇ ਤੈਨੂੰ ਬਖਸ਼ੇ ਤੂੰ ਉਹਨਾਂ ਦੀ ਕੀਮਤ ਹੀ ਨਾ ਜਾਣ ਸਕਿਆ ਜਿਵੇਂ ਇੱਕ ਕੰਜੂਸ ਸਾਰਾ ਜੀਵਨ ਕਮਾਈ ਕਰਦਾ ਰਿਹਾ ਧਨ ਇਕੱਠਾ ਕਰਦਾ ਰਿਹਾ ਤੇ ਮਨ ਵਿੱਚ ਸੋਚਦਾ ਬਈ ਚੰਗੀ ਤਰ੍ਹਾਂ ਧਨ ਇਕੱਠਾ ਕਰਕੇ ਤੇ ਫਿਰ ਮੈਂ ਇਸ ਨੂੰ ਭੋਗਾਂਗਾ ਫਿਰ ਸੁੱਖ ਮਾਣਾਂਗਾ ਸੋਚਦਿਆਂ ਸੋਚਦਿਆਂ ਅੰਤ ਸਮਾਂ ਆ ਗਿਆ ਜਦੋਂ ਅੰਤ ਸਮਾਂ ਆ ਗਿਆ ਜਮਦੂਤਾਂ ਨੇ ਆਖਿਆ ਭਾਈ ਹੁਣ ਤੇਰਾ ਅੰਤ ਸਮਾਂ ਹੈ ਤੇ ਤੂੰ ਸਾਡੇ ਨਾਲ ਚੱਲਣਾ ਤਾਂ ਕਹਿਣ ਲੱਗਾ ਮੈਂ ਬੜਾ ਧਨ ਜੋੜਿਆ ਬੜੀਆਂ ਮਿਹਨਤਾਂ ਕੀਤੀਆਂ ਹਨ ਬੜੇ ਛਲ ਕਪਟ ਕਰਕੇ ਮਾਇਆ ਇਕੱਠੀ ਕੀਤੀ ਹੈ ਮੈਨੂੰ ਭੋਗ ਤਾਂ ਲੈਣ ਦਿਓ ਆ ਮੈਨੂੰ 24 ਘੰਟੇ ਦੇ ਦਿਓ ਮੈਂ ਤੁਹਾਨੂੰ 1 ਕਰੋੜ ਰੁਪਇਆ ਦੇ ਦਿੰਦਾ ਜਮਦੂਤਾਂ ਨੇ ਕਿਹਾ ਇੱਕ ਪਲ ਵੀ ਨਹੀਂ ਮਿਲ ਸਕਦਾ ਕਿਉਂਕਿ ਇਹ ਧਨ ਉੱਥੇ ਚੱਲਦਾ ਨਹੀਂ ਤੂੰ ਜਿੱਥੇ ਗੱਲ ਕਰ ਰਿਹਾ ਉੱਥੇ ਤਾਂ ਨਾਮ ਦਾ ਧਨ ਚੱਲਦਾ ਹੈ ਇਸ ਕੰਜੂਸ ਨੇ ਆਖਿਆ ਮੈਂ 5 ਕਰੋੜ ਦੇ ਦਿੰਦਾ ਹਾਂ ਮੈਨੂੰ ਕੁਝ ਸਵਾਸ ਹੋਰ ਦੇ ਆਖਿਰ ਕਹਿਣ ਲੱਗਾ ਮੈਂ ਸਾਰੀ ਜੀਵਨ ਦੀ ਕਮਾਈ ਜਿਤਨਾ ਵੀ ਮੈਂ ਕਮਾਇਆ ਹੈ ਮੈਂ ਸਾਰਾ ਹੀ ਦੇ ਦਿੰਦਾ ਹਾਂ ਮੈਨੂੰ ਕੁਝ ਸਵਾਸ ਉਸਦੇ ਬਦਲ

ਤਾਂ ਕਹਿਣ ਲੱਗਾ ਫਿਰ ਮੇਰੀ ਇੱਕ ਮੰਗ ਹੈ ਕਿ ਮੇਰੀ ਕਬਰ ਤੇ ਲਿਖ ਦੇਣਾ ਕਿ ਮੈਂ ਸਾਰੇ ਜੀਵਨ ਦੇ ਪਲ ਛਿੰਨ ਕਮਾਈ ਵਿੱਚ ਧਨ ਇਕੱਠੇ ਕਰਨ ਵਿੱਚ ਲਾ ਦਿੱਤੇ ਤੇ ਸਾਰੇ ਜੀਵਨ ਦੀ ਕਮਾਈ ਦੇ ਬਦਲੇ ਮੈਨੂੰ ਇੱਕ ਸਵਾਸ ਵੀ ਨਹੀਂ ਮਿਲਿਆ ਮੁੱਲ। ਇਸ ਤੋਂ ਭਾਵ ਹੈ ਕਿ ਜਿਤਨੇ ਅਮੋਲਕ ਸਵਾਸ ਹੀਰਿਆਂ ਲਾਲਾਂ ਤੋਂ ਵੀ ਮਹਿੰਗੇ ਮੈਂ ਜਪ ਜਪ ਕੇ ਸਫਲ ਕਰਨੇ ਸੀ ਮੈਂ ਵਿਅਰਥ ਗਵਾ ਦਿੱਤੇ ਕਿਉਂਕਿ ਹਮ ਆਦਮੀਆਂ ਇੱਕ ਦਮੀ ਪਤਾ ਨਹੀਂ ਅਖੀਰਲਾ ਸਵਾਸ ਕਦੋਂ ਆਵੇ ਬਾਈ। ਜੇ ਸਵਾਸ ਦੇ ਨਾਲ ਤੂੰ ਜਪਿਆ ਹੋਵੇਗਾ ਉਹ ਸਵਾਸ ਤੇਰਾ ਦਰਗਾਹ ਵਿੱਚ ਕਬੂਲ।

ਦਗੜਦੀ ਧਿਮ ਧੀ ਤਾਂ ਦਗੜਦੀ ਧਿਮ ਤਿਰਨਾ ਦਗੜਦੀ ਧਰਮ ਧੀ ਤਾਂ ਦਗੜਦੀ ਧਿਮ ਤਿਰਨਾ ਦਗੜਦੀ ਧਰਮ ਧੀ ਤਾਂ ਦਗੜਦੀ ਧਿਮ ਤਿਰਨਾ ਤਾਗੜ ਦੀ ਧਰਮ ਦ੍ਰਿਗ ਤਾਂ ਤਾਗੜ ਦੀ ਦੇਮ ਦਿਰਨਾ ਤਾਗੜ ਦਾ ਨੀ ਤੁਮ ਦਾ ਨੀ।

0: ਦਾਨੀ ਦਾਨੀ ਤੁਮ ਦਾਨੀ ਤਾਲ ਤੋਂ ਫਿਰਨਾ ਤੋਂ ਫਿਰਨਾ ਦਦਰ ਦਾਨੀ ਦਾਨੀ ਦਾਨੀ ਤਾਲ ਤੋਂ
1: ਮਾਗਰ ਦੀ ਬਿਕਤੇ ਵਾਲ ਮਾਗਰ ਦੀ ਤੋਮ ਤੁਮ ਤੁਮ ਫਿਰਨਾ ਬਗਰ ਦੀ ਬ੍ਰਿਕਤੇ ਵਾਂਗ ਬਗਰ ਦੀ ਤੋਮ ਤੋਮ ਤੋਮ ਦਿਰਨਾ ਤੋਮ ਤੋਮ ਤੋਮ ਦਿਰਨਾ ਤੋਮ ਤੋਮ ਤੋਮ ਦਿਰਨਾ ਤੋਮ ਦਿਰਨਾ ਤੋਮ ਦਿਰਨਾ ਤੋਮ ਦਿਰਨਾ।

ਦਾਗਰਦੀ ਬਿਕਦੇ ਵਾਂਗ ਦਾਗਰਦੀ ਤੋਮ ਤੋਮ ਤੋਮ ਕਰਨਾ ਦਾਗਰਦੀ ਦੇ ਦੇ ਤਾਲ ਦਾਗਰਦੀ ਕੋਮ ਕਰਨਾ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਕੋਮ ਕਰਨਾ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਕੋਮ ਕਰਨਾ ਕੋਮ ਕਰਨਾ ਕੋਮ ਕਰਨਾ ਕੋਮ ਕਰਨਾ ਸਦਰ ਦਾਲੀ ਦਾਲੀ ਗੁੰਦਾਲੀ ਦਲ ਤੁਮ ਜਿਰਨਾ ਜਿਰਨਾ ਜਿਰਨਾ ਸਦਰ ਦਾਲੀ।

ਦਾਗਰ ਜੀ ਦੇ ਤਾਲ ਲਿਖਾਦਰ ਜੀ ਕੌਮ ਕਰਨਾ ਦਾਗਰ ਜੀ ਦੇ ਤਾਲ ਦਾਗਰ ਜੀ ਦਮ ਦਮ ਦੀ ਬਾਗਰ ਦੀ ਬ੍ਰਿਗ ਦੇ ਬਿਰਨਾ ਦਾਗਰ ਜੀ ਦਮ ਦਮ ਦੀ ਦਮ ਦਮ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ

ਦੀਆਂ ਬਾਹਾਂ ਖੜੀਆਂ ਹੋ ਜਾਂਦੀਆਂ। ਜਿਹਦਾ ਗੁਰੂ ਨਾਲ ਪਿਆਰ ਹੋਵੇ ਉਹਦੇ ਸੰਬੰਧ ਵਿੱਚ ਕੋਈ ਮਸਲਾ ਸਾਹਮਣੇ ਆ ਜਾਵੇ ਤੁਹਾਡੇ ਅੰਮ੍ਰਿਤਸਰ ਦਾ ਹੀ ਚਾਂਸ ਸੀ ਕਿਸੇ ਜੋਤਸ਼ੀ ਨੇ ਆਖਿਆ ਸੀ ਇੱਕ ਪਰਿਵਾਰ ਨੂੰ ਕੋਈ ਲੈ ਗਿਆ ਬਦੋ ਬਦੀ ਸਵਾਦ ਵੀ ਬੜਾ ਆਉਂਦਾ ਦੱਸੋ ਜੀ ਕੀ ਆਉਣਾ ਦੱਸੋ ਅੱਗੋਂ ਕੀ ਬੀਤਣਾ ਸਵਾਦ ਬੜਾ ਆਉਂਦਾ ਉਸ ਜੋਤਸ਼ੀ ਨੇ ਦੱਸਿਆ ਸੀ ਕੋਈ ਉਹਨਾਂ ਦੀ ਬੱਚੀ ਬਾਰੇ ਵੀ ਜੇ ਇਹਦਾ 2 ਸਾਲ ਦੇ ਵਿੱਚ ਰਿਸ਼ਤੇ ਦੀ ਗੱਲ ਵੀ ਚਲਾਓਗੇ ਟੁੱਟ ਜਾਏਗੀ 6 ਸਾਲ ਤੱਕ ਇਹਦਾ ਕਿਤੇ ਵਿਆਹ ਵੀ ਕਰੋਗੇ ਵਿਆਹ ਵੀ ਟੁੱਟ ਸਕਦਾ ਪੁੱਛਿਆ ਕਾਰਨ ਕੀ ਕਹਿੰਦੇ 6 ਸਾਲ ਤੱਕ ਗ੍ਰਹਿ ਮਾੜੇ ਨੇ ਸੋਚਿਓ ਵੀ ਗੱਲ ਕਰ ਰਹੇ ਹਾਂ ਵੀ ਜੇ ਪੂਰਾ ਮਿਲ ਜੇ ਉਸ ਪਰਿਵਾਰ ਨੇ ਇੱਕ ਸਤਪੁਰਸ਼ ਦੀ ਸ਼ਰਨ 101 ਪਾਠ ਚੁਪਈ ਸਾਹਿਬ ਦੇ ਰੋਜ਼ ਸ਼ੁਰੂ ਕਰਤੇ ਬਾਬਾ ਦੀਪ ਸਿੰਘ ਦੇ ਦਰ ਤੇ ਬਹਿ ਕੇ ਅੱਜ ਉਸ ਲੜਕੀ ਦੇ ਬੇਟਾ ਵੀ ਏ ਇੱਕ ਬੇਟੀ ਵੀ ਏ ਉਸ ਜੋਤਸ਼ੀ ਨੂੰ ਜਦੋਂ ਪੁੱਛਦੇ ਵੀ ਤੂੰ ਕਹਿੰਦਾ 6 ਸਾਲ ਰਿਸ਼ਤਾ ਕਰੋ ਟੁੱਟ ਜੂ ਕਿਤੇ ਵਿਆਹ ਹੋ ਗਿਆ ਉਹ ਵੀ ਟੁੱਟ ਜੂ ਇਹ ਖੁਸ਼ਹਾਲ ਵੀ ਨੇ ਲੜਕੀ ਵੀ ਏ ਲੜਕਾ ਸਾਲ 2 ਸਾਲ ਵਿਆਹ ਹੋ ਗਿਆ ਉਹ ਕਹਿੰਦਾ ਗ੍ਰਹਿ ਤੇ ਇਹੋ ਬੋਲਦੇ ਪਰ ਕੀ ਜਾਣੇ ਜਿੱਥੇ ਕੋਈ ਪੂਰਾ ਮਿਲ ਗਿਆ ਉੱਥੇ ਤੇ ਰੰਗਿਆ ਹੋਇਆ ਸਿੱਖ ਗ੍ਰਹਿਵਾਂ ਨੂੰ ਪੈਰਾਂ ਥੱਲੇ ਕੁਚਲ ਕੇ ਲੰਘ ਜਾਂਦਾ ਦੇਹਰਾਦੂਨ ਵਚਨ ਕੀਤੇ ਸੀ ਬਾਬਾ ਈਸ਼ਰ ਸਿੰਘ ਜੀ ਨੇ ਕਿਤਾਬ ਚ ਪੜ੍ਹ ਲਿਆ ਟੇਪਾਂ ਦਾ ਹੂ ਬਹੂ ਤਾਰਾ ਕੀਤਾ ਕੁਝ ਗੁਰੂਆਂ ਨੇ ਉਦੋਂ ਵੀ ਕਿਸੇ ਨੇ ਆਖਿਆ ਜੀ ਗ੍ਰਹਿ ਇਸ ਤਰ੍ਹਾਂ ਦੇ ਚੱਲ ਰਹੇ ਨੇ ਸਾਡੇ ਘਰ ਦੇ ਸਾਨੂੰ ਕਿਸੇ ਦੱਸਿਆ ਬਾਬਾ ਜੀ ਦੇ ਕੋਲ ਕੋਈ ਭਾਰਾ ਜਿਹਾ ਸਰੀਰ ਬੈਠਾ ਸੀ ਉਸ ਵੇਲੇ ਉਹਨੂੰ ਕਹਿਣ ਲੱਗੇ ਫਲਾਣਾ ਸਿਆ ਉਹ ਤੂੰ ਐਡਾ ਭਾਰਾ ਆ ਪਰਿਵਾਰ ਕਹਿੰਦਾ ਸਾਡੇ ਦੇ ਗ੍ਰਹਿ ਮਾੜੇ ਆ ਰਹੇ ਸਾਨੂੰ ਕਿਸੇ ਕਿਹਾ ਓਏ ਕੁਚਲ ਕੇ ਰੱਖਦੇ ਨਾ ਤੇ ਕਿਸੇ ਦਾ ਲੈ ਕੇ ਗੱਲ ਕਰਨੀ ਹੁੰਦੀ ਤੇ ਬਚਨ ਦੇ ਜਾਣਾ ਹੁੰਦਾ ਮਹਾਂਪੁਰਸ਼ ਫਿਰ ਉਹਨਾਂ ਨੇ 10 ਮਿੰਟ ਲਾਏ ਸਟੇਜ ਤੇ ਜਿੱਥੇ ਬਾਣੀ ਏ ਜਿੱਥੇ ਭਾਈ ਗੁਰੂ ਨਾਲ ਪਿਆਰ ਹੋ ਗਿਆ ਅੰਮ੍ਰਿਤ ਵੇਲੇ ਨਾਲ ਪਿਆਰ ਹੋ ਗਿਆ ਰੰਗਿਆ ਹੋਇਆ ਸਿੱਖ ਇਹਨਾਂ ਗ੍ਰਹਿਵਾਂ ਨੂੰ ਕੁਚਲ ਕੇ ਲੰਘ ਜਾਂਦਾ ਇਸ ਲਈ ਮਾਣ ਕਰਿਆ ਕਰੋ ਪਿਆਰੇ ਉਹ ਜਿਨ੍ਹਾਂ ਦਾ ਪਿਆਰ ਪੈ ਗਿਆ ਗੁਰੂ ਨਾਨਕ ਦੇ ਘਰ ਨਾਲ ਜਿਨ੍ਹਾਂ ਦਾ ਪਿਆਰ ਪੈ ਗਿਆ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਨਾਲ ਗੁਰਬਾਣੀ ਦੇ ਨਾਲ ਆਓ ਇੱਕ ਵਾਰੀ ਪਿਆਰ ਨਾਲ ਪੜੀਏ ਉਹ ਮਨਾ ਤੂੰ ਕਿਉਂ ਕਦੀ ਡੱਕੇ ਡੋਲੇ ਖਾਨਾ ਤੂੰ ਉਹਦੇ ਚਰਨ ਫੜੇ ਨੇ ਜਿਹਦੇ ਚਰਨਾਂ ਵਿੱਚ ਸਭ ਗ੍ਰਹਿ ਸਭ ਚੀਜ਼ਾਂ ਨੇ ਫਿਰ ਆਪਾਂ ਜਿਹੜਾ ਪ੍ਰਕਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਦਾ ਸ਼ੁਰੂ ਕੀਤਾ 6 ਵਿਸ਼ੇਸ਼ਤਾਈਆਂ ਉਹ ਮਹਾਰਾਜ ਜੀ ਸੇਵਾ ਲੈਣ 15 ਮਿੰਟ ਚ ਸਮਾਪਤੀ ਹੈ ਇਸੇ ਤਰ੍ਹਾਂ ਵਿਰਾਜਮਾਨ ਰਹਿਣ ਦੀ ਕਿਰਪਾਲਤਾ ਕਰਨੀ

ਇਸ ਕਾਰਨੋ ਕੀ ਕਰੀਏ ਕਾਰਨੋ ਅੱਗ ਲਈਏ ਜਿੱਥੇ ਦੋ ਮਿੰਟ ਚੈਨ ਦੇ ਘਰ ਵਿੱਚ ਸੁੱਖ ਦਾ ਸਮਾਨ ਤੇ ਹੈ ਧਨ ਦੌਲਤ ਵੀ ਹੈ ਪਰ ਫਿਰ ਵੀ ਘਰ ਵਿੱਚ ਸੁੱਖ ਹੋ ਕਿਉਂ ਇੱਕ ਦੂਸਰੇ ਦਾ ਕਿਹਾ ਕੋਈ ਮੰਨ ਕੇ ਰਾਜੀ

ਫਿਰ ਕਹਿੰਦਾ ਮਹਾਰਾਜ ਮੇਰੇ ਮਨ ਨੂੰ ਚੈਨ ਤੇ ਸਤਿਗੁਰ ਜੀ ਫਿਰ ਕਹਿੰਦੇ ਤੈਨੂੰ ਆਖਿਆ ਭੱਜ ਜਾ

ਪਿਆਸਾ ਪਰ ਹਾਲੇ ਵੀ ਦੌੜਦਾ ਜਾ ਰਿਹਾ ਹੈ ਕਿਉਂ ਕਿ ਮੇਰੇ ਗੁਰੂ ਨੇ ਕਿਹਾ ਹੈ ਸੁਜਾਨ ਚੰਦ ਦੌੜ ਜਾ ਇਹ ਦੌੜਦਾ ਪਿਆ ਹੈ।

Bin Ashador, yes. Dodo Mumu Jibaya. Garam Dodo Jibaya.

ਜੰਗਲ ਵਿੱਚੋਂ ਜੜੀਆਂ ਬੂਟੀਆਂ ਲਿਆ ਕੇ ਦਵਾਈ ਬਣਾ ਕੇ ਤੁਹਾਡੀ ਸੇਵਾ ਕਰਾਂ। ਉਹ ਪਿੰਡ ਦੇ ਲੋਕ ਖੜੇ ਹੋ ਕੇ ਹੀ ਹਨ।

ਇੱਕ ਦੂਸਰੇ ਨੂੰ ਮਾੜਾ ਵੀ ਕਹਿ ਸਾਸਨ ਜਿਵੇਂ ਚੰਗਾ ਪਾਣੀ ਪਵੇ ਤੇ ਗੰਦਾ ਪਾਣੀ ਬਾਹਰ ਨਿਕਲ ਜਾਵੇ ਇਸੇ ਤਰ੍ਹਾਂ ਇਹ ਸਿਮਰਨ ਕਰਨਗੇ ਜ਼ਬਾਨ ਵੀ ਸਫਲੀ ਹੋਵੇਗੀ ਔਰ ਮਨ ਵੀ ਪਵਿੱਤਰ ਹੋਵੇਗਾ ਔਰ ਜਿਤਨੇ ਮਾਈ ਭਾਈ ਬੈਠੇ ਹੋ ਕੋਈ ਵੀ ਰਸਨਾ ਖਾਲੀ ਨਾ ਰਵੇ ਬਾਣੀ ਦਾ ਅਸਲ ਵਿੱਚ

ਇਹੀ ਅੰਮ੍ਰਿਤ ਹੈ, ਇਹੋ ਹੀ ਅੰਮ੍ਰਿਤ ਦੀ ਦਾਤ ਦੇ ਨਾਲ ਮਿਲਦਾ। ਛਲ ਪੇਟ ਨਹੀਂ ਕਰਨਾ, ਝੂਠ ਨਹੀਂ ਬੋਲਣਾ, ਅਣਕੁਆਰਾ ਜੀਵਨ ਜੀਣਾ। ਫਿਰ ਸਾਧ ਸੰਗਤ ਇਹ ਕਹਿ ਰਿਹਾ ਆਓ ਭਾਈ, ਅਖੀਰ ਵਿੱਚ ਇੱਕ ਸਮਾਪਤੀ ਕਰਦੇ ਹਾਂ, ਅੰਮ੍ਰਿਤ ਅੰਬ ਦੀ ਦਾਤ।

ਧਰਤੀ ਦੀ ਤਾਰੀਫ ਕਰਦੇ ਨੇ। ਆਮ ਚੰਗੇ ਚੰਗੇ ਵਿਦਵਾਨ ਪੁਰਸ਼ਾਂ ਨੇ, ਗੁਰੂ ਮਹਾਰਾਜ ਨੇ ਵੀ ਧਰਤੀ ਨੂੰ ਮਾਤਾ ਕਿਹਾ ਹੈ। ਧਰਤੀ ਬੜੀ ਚੰਗੇ ਸੁਭਾਅ ਦੀ ਹੈ, ਭਾਈ ਸਾਹਿਬ ਕਹਿੰਦੇ ਨੇ ਏਦਾਂ ਦਾ ਸੁਭਾਅ ਬਣਾ ਲੈ।

ਤੇ ਬੇਸ਼ੱਕ ਦੁਨੀਆਂ ਦੇ ਸੁੱਖ ਪ੍ਰਾਪਤ ਹੋਵਣ, ਸਾਰੀ ਸ੍ਰਿਸ਼ਟੀ ਦਾ ਰਾਜ ਵੀ ਪ੍ਰਾਪਤ ਹੋ ਜਾਵੇ, ਬਿਨਾਂ ਨਾਮ ਤੋਂ ਮਨ ਸ਼ਾਂਤ ਨਹੀਂ, ਬਿਨਾਂ ਨਾਮ ਤੋਂ ਸੁੱਖ ਨਹੀਂ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਨਾਮ ਦੇ ਵਿੱਚ ਹੀ ਸਾਰੇ ਸੁੱਖ ਹਨ, ਨਾਮ ਦੇ ਵਿੱਚ ਹੀ ਸਾਰੇ ਪਦਾਰਥ ਹਨ। ਸੁਖੀ ਕੌਣ ਹੈ? ਜੋ ਜਪ ਰਿਹਾ ਸ਼੍ਰੀ ਵਾਹਿਗੁਰੂ। ਹਜ਼ੂਰ ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਸੁੰਦਰ ਸੇਜ ਹੋਵੇ, ਅਨੇਕਾਂ ਸੁੱਖ, ਕਿਸੇ ਵੀ ਸੁੱਖ ਦੀ ਕਮੀ ਨਾ ਹੋਵੇ, ਮਹਿਲ ਮਾੜੀਆਂ ਵੀ ਸੁੰਦਰ ਹੋਣ, ਸੁਗੰਧੀਆਂ ਵੀ ਕੱਪੜਿਆਂ ਨੂੰ ਲੱਗੀਆਂ ਹੋਣ, ਮਨ ਬਾਂਛਿਤ ਫਲ ਮਾਣਦਾ ਹੋਵੇ, ਮਨ ਇੱਛੇ ਸੁਖ ਮਾਣਦਾ, ਕਿਛ ਨਾਹੇ ਵੀ ਸੂਰੇ, ਕੋਈ ਫਿਕਰ ਫਾਕਾ ਨਾ ਹੋਵੇ। ਪਰ ਹਜ਼ੂਰ ਕਹਿੰਦੇ ਹਨ, ਜੇ ਪਰਮੇਸ਼ਰ ਦਾ ਨਾਮ ਨਹੀਂ ਚੇਤੇ ਤਾਂ ਐਸੇ ਮਨੁੱਖ ਨੂੰ ਸਮਝ ਲਓ ਜਿਸ ਤਰ੍ਹਾਂ ਵਿਸ਼ਟਾ ਦਾ ਕੀੜਾ ਕਿਸੇ ਕੰਮ ਨਹੀਂ ਆਉਂਦਾ, ਇਸੇ ਤਰ੍ਹਾਂ ਹੀ ਉਹ ਮਨੁੱਖ ਹੈ। ਸੋ ਪ੍ਰਭ ਚਿੱਤ ਨਾ ਆਵੇ, ਜੇ ਨਾਮ ਚੇਤੇ ਨਹੀਂ ਹੈ ਤਾਂ ਹਜ਼ੂਰ ਕਹਿੰਦੇ ਹਨ, ਸੋ ਪ੍ਰਭ ਚਿੱਤ ਨਾ ਆਵੇ ਵਿਸ਼ਟਾ ਕੇ ਕੀੜੇ। ਕੋਈ ਬੇਸ਼ੱਕ ਉੱਚੀ ਕੁਲ ਦਾ ਵੀ ਹੋਵੇ, ਸੁੰਦਰ ਵੀ ਹੋਵੇ, ਚਤੁਰ ਵੀ ਹੋਵੇ, ਬੜੀਆਂ ਗਿਆਨ ਦੀਆਂ ਬਾਤਾਂ ਵੀ ਕਰਦਾ ਹੋਵੇ, ਜੇ ਮਨ ਕਰਕੇ ਗੁਰੂ ਚਰਨਾਂ ਦੀ ਪ੍ਰੀਤੀ ਨਹੀਂ ਤਾਂ ਹਜ਼ੂਰ ਕਹਿੰਦੇ ਹਨ, ਉਹ ਤਾਂ ਇੱਕ ਮਰੇ ਹੋਏ ਪਸ਼ੂ ਦੇ ਸਮਾਨ ਹੈ। ਕਿਉਂਕਿ ਦਰਗਾਹ ਵਿੱਚ ਤਾਂ ਅੱਗੇ ਕਰਨੀ ਕੀਰਤ ਵਾਚੀ ਹੈ, ਤੇਰੇ ਮਨ ਵਿੱਚ ਕਿਤਨਾ ਕੁ ਗੁਰੂ ਦਾ ਪਿਆਰ ਹੈ, ਕਿਤਨਾ ਕੁ ਸਤਿਕਾਰ ਹੈ, ਅੱਗੇ ਤਾਂ ਇਹ ਵਾਚਿਆ ਜਾਣਾ। ਕੋਈ ਚਾਰ ਅੱਖਰ ਘੱਟ ਪੜ ਲਵੇ, ਕੋਈ ਵੱਧ ਪੜ ਲਵੇ, ਪਰ ਅੱਗੇ ਇਹ ਨਹੀਂ ਪੁੱਛਿਆ ਜਾਣਾ ਭਾਈ ਤੂੰ ਕਿਤਨੀ ਕੁ ਪੜ੍ਹਾਈ ਕੀਤੀ ਹੈ, ਕਿਤਨੀ ਕੁ ਮਾਇਆ ਇਕੱਠੀ ਕੀਤੀ ਹੈ। ਅੱਗੇ ਤਾਂ ਭਾਈ ਕਰਨੀ ਕੀਰਤ ਵਾਚੀ ਹੈ, ਕੀ ਕਰਨੀ ਕਮਾਈ ਕੀਤੀ, 24 ਘੰਟਿਆਂ ਵਿੱਚੋਂ ਕਿਤਨਾ ਕੁ ਸਮਾਂ ਤੂੰ ਪਰਮੇਸ਼ਰ ਦੀ ਬੰਦਗੀ ਵਿੱਚ ਮਨ ਕਰਕੇ ਬਤੀਤ ਕੀਤਾ ਹੈ। ਆ ਮਾਮੂਲੀ ਦੁਕਾਨਦਾਰ ਨੂੰ ਵੇਖੀਏ, ਸਵੇਰ ਤੋਂ ਸ਼ਾਮ ਤੱਕ ਹਿਸਾਬ ਲਾ ਲੈਂਦਾ, ਅੱਜ ਕੀ ਕਮਾਇਆ ਹੈ, ਕੀ ਗਵਾਇਆ ਹੈ। ਮਨੁੱਖ ਦੇ 24,000 ਸਵਾਸ ਬਿਨਾਂ ਜਪਣ ਤੋਂ ਰੋਜ਼ ਦੇ ਵਿਅਰਥ ਜਾ ਰਹੇ ਹਨ, ਇਸਨੇ ਕਦੀ ਖਿਆਲ ਨਹੀਂ ਕੀਤਾ। ਇਹ ਚੇਤਾ ਕਰਾਉਂਦੇ ਹਨ ਜਪਣ ਵਾਲੇ, ਇਹ ਚੇਤਾ ਕਰਾਉਂਦੇ ਹਨ ਮਹਾਂਪੁਰਖ, ਤੇ ਜਿਨ੍ਹਾਂ ਨੇ ਉਹਨਾਂ ਦੇ ਬਚਨਾਂ ਨੂੰ ਪੱਲੇ ਬੰਨ ਲਿਆ, ਫਿਰ ਲੋਕ ਸੁਖੀ ਪਰ ਲੋਕ ਸੁਹੇਲੇ। ਕਬੀਰ ਜੀ ਨੇ ਵੇਖਿਆ ਇੱਕ ਸੇਠ ਬੈਠਾ ਦੁਕਾਨ ਤੇ, ਬੜੇ ਨੌਕਰ ਚਾਕਰ ਹੁਕਮ ਦੀ ਉਡੀਕ ਵਿੱਚ ਖਲੋਤੇ ਹਨ। ਮਨ ਵਿੱਚ ਸੋਚਿਆ ਵੀ ਇਸ ਨੂੰ ਕਦੀ ਸਤ ਸੰਗਤ ਵਿੱਚ ਨਹੀਂ ਵੇਖਿਆ, ਤੇ ਹੋਵੇ ਨਾ ਤਾਂ ਇਸ ਨੂੰ ਬੇਨਤੀ ਕਰੀਏ ਵੀ ਸਤ ਸੰਗਤ ਵਿੱਚ ਆਇਆ ਕਰੋ। ਕਬੀਰ ਜੀ ਜਾ ਖੜੋਤੇ ਤੇ ਫਿਰ ਇਹ ਬੜੇ ਹੰਕਾਰ ਨਾਲ ਕਹਿਣ ਲੱਗਾ ਨੌਕਰ ਨੂੰ, ਬਈ ਦਿਓ ਕੁਝ ਤੇ ਤੋਰੋ ਇਸ ਨੂੰ, ਕਿਉਂਕਿ ਹਜ਼ੂਰ ਕਹਿੰਦੇ ਨਾ, ਮਾਇਆ ਧਾਰੀ ਅੰਨਾ ਬੋਲਾ, ਗੁਰ ਸ਼ਬਦ ਨਾ ਸੁਣੇ ਬਹੁ ਰੋਲ ਕਚੋਲਾ। ਆਪਸ ਕੋ ਦੀਰਘ ਕਰ ਜਾਣੇ ਔਰਨ ਕੋ ਲੱਗ ਮਾਤ, ਆਪ ਤੋਂ ਉੱਤੇ ਕਿਸੇ ਨੂੰ ਸਮਝਦਾ ਹੀ ਨਹੀਂ। ਕਬੀਰ ਜੀ ਜਾ ਖੜੋਤੇ, ਇਹ ਭਿਖਾਰੀ ਸਮਝ ਕੇ ਆਪਣੇ ਨੌਕਰਾਂ ਨੂੰ ਕਹਿ ਰਿਹਾ ਬਈ ਕੁਝ ਇਸ ਨੂੰ ਦਿਓ ਤੇ ਤੋਰੋ। ਕਬੀਰ ਜੀ ਕਹਿਣ ਲੱਗੇ, ਸੇਠ ਜੀ ਮੈਂ ਮੰਗਤਾ ਨਹੀਂ, ਮੈਂ ਕੁਝ ਮੰਗਣ ਲਈ ਨਹੀਂ ਆਇਆ। ਆਖਿਆ, ਜੇ ਤੂੰ ਮੰਗਤਾ ਨਹੀਂ ਤਾਂ ਵਪਾਰੀ ਹੈ। ਆਖਿਆ, ਮੈਂ ਵਪਾਰੀ ਵੀ ਨਹੀਂ, ਜਿਸ ਵਸਤੂ ਦੇ ਤੁਸੀਂ ਵਣਜ ਕਰਨ ਵਾਲੇ ਹੋ ਉਸਦਾ ਮੈਂ ਵਪਾਰੀ ਵੀ ਨਹੀਂ ਹਾਂ। ਤੇ ਆਖਿਆ, ਫਿਰ ਤੂੰ ਕੌਣ ਹੈ, ਕੀ ਚਾਹੁੰਦਾ ਹੈ,
ਤਾਂ ਕਬੀਰ ਜੀ ਕਹਿਣ ਲੱਗੇ, ਸੇਠ ਜੀ ਮੈਂ ਇੱਕ ਸੱਚ ਦੀ ਗੱਲ ਤੁਹਾਡੇ ਕੰਨਾਂ ਵਿੱਚ ਪਾਉਣ ਆਇਆ ਹਾਂ। ਉਹ ਇਹ ਹੈ ਕਿ ਸਤ ਸੰਗਤ ਵਿੱਚ ਆਇਆ ਕਰੋ। ਇਹ ਦੁਨੀਆ ਦੇ ਸੁੱਖ ਇਹ ਸਦਾ ਰਹਿ ਨਹੀਂ ਜਾਣੇ, ਇਹ ਮਨੁੱਖਾ ਜਨਮ ਹੀ ਨਹੀਂ ਰਹਿ ਜਾਣਾ। ਜੇ ਸੁੱਖ ਰਹਿ ਜਾਣਗੇ ਤਾਂ ਤੁਸੀਂ ਕਿਤਨਾ ਕੁ ਚਿਰ ਰਹਿ ਜਾਓਗੇ? ਆਖਿਰ ਜਾਣਾ ਪਵੇਗਾ। ਅਵਲ ਤੇ ਇਹ ਸੁੱਖ ਕਿਸੇ ਕੋਲ ਰਹੇ ਨਹੀਂ, ਤੇ ਜੇ ਸੁੱਖ ਰਹਿ ਵੀ ਗਏ ਤਾਂ ਮਨੁੱਖ ਉੱਠ ਜਾਂਦਾ ਹੈ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਸਤ ਸੰਗਤ ਵਿੱਚ ਆਇਆ ਕਰੋ। ਸੇਠ ਇਸ ਦਾ ਧੰਨਵਾਦ ਕਰਦਾ, ਇਸ ਦੀ ਬਜਾਏ ਹੰਕਾਰ ਦੇ ਵਿੱਚ ਆ ਕੇ ਕਹਿਣ ਲੱਗਾ, ਹਾਂ ਬਈ ਅਸੀਂ ਤੁਹਾਡਿਆਂ ਡੇਰਿਆਂ ਤੇ ਆਈਏ ਤੇ ਤੁਹਾਡਾ ਰੋਟੀ ਪਾਣੀ ਚੱਲੇ, ਤੁਹਾਡੀ ਪ੍ਰਤਿਸ਼ਠਾ ਵਧੇ, ਸਾਨੂੰ ਵੇਖ ਕੇ ਹੋਰ ਵੀ ਲੋਕ ਤੁਹਾਡੇ ਕੋਲ ਆਉਣ, ਤੁਹਾਡੇ ਡੇਰੇ ਚੱਲੇ। ਬੜੇ ਹੰਕਾਰ ਦੇ ਵਿੱਚ ਆਖਿਆ ਤਾਂ ਕਬੀਰ ਜੀ ਕਹਿਣ ਲੱਗੇ, ਸੇਠ ਜੀ ਬੜਾ ਗਲਤ ਆਖਿਆ ਜੇ, ਸਾਡੀ ਚਿੰਤਾ ਤੇ ਅਕਾਲ ਪੁਰਖ ਵਾਹਿਗੁਰੂ ਨੇ ਹੈ, ਦਰਵਾਜ ਉਪਰ ਖਰਚ ਮੰਗੈ ਜਦੈ ਦੇ ਤਾਂ ਖਾਏ। ਉਹ ਨਾਮ ਜਪਣ ਵਾਲੇ ਤਾਂ ਅਕਾਲ ਪੁਰਖ ਦੇ ਆਸਰੇ ਤੇ ਬੈਠੇ ਹੁੰਦੇ ਹਨ, ਉਹ ਜਦੋਂ ਦਿੰਦਾ ਉਹ ਤਾਂ ਉਹਦੇ ਦਿੱਤੇ ਵਿੱਚੋਂ ਖਾਂਦੇ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਪਰ ਤੁਸੀਂ ਸਤ ਸੰਗਤ ਵਿੱਚ ਆਇਆ ਕਰੋ। ਕਬੀਰ ਜੀ ਦਾ ਨਿਰਾਦਰ ਕਰਕੇ ਭੇਜ ਦਿੱਤਾ, ਆਖਿਆ ਜਾ ਕੰਮ ਕਰ, ਛੋਟਾ ਮੂੰਹ ਬੜੀ ਬਾਤ। ਨੌਕਰ ਨੂੰ ਕਹਿੰਦਾ ਇਸ ਨੂੰ ਪਰੇ ਤੱਕ ਛੱਡ ਕੇ ਆ, ਇਹ ਮੈਨੂੰ ਉਪਦੇਸ਼ ਦੇਣ ਲਈ ਇੱਥੇ ਆਇਆ। ਕਬੀਰ ਜੀ ਚਲੇ ਗਏ, ਕੁਝ ਦਿਨ ਬੀਤੇ, ਫਿਰ ਉੱਥੋਂ ਦੀ ਲੰਘੇ ਤੇ ਮਨ ਵਿੱਚ ਖਿਆਲ ਆਇਆ ਬਈ ਕੋਈ ਗੱਲ ਨਹੀਂ, ਜੇ ਸੇਠ ਨੇ ਉਸ ਦਿਨ ਕਿਹਾ ਨਹੀਂ ਮੰਨਿਆ, ਹੋ ਸਕਦਾ ਉਹ ਘੜੀ ਉਸ ਲਈ ਚੰਗੀ ਨਾ ਹੋਵੇ, ਅੱਜ ਦੀ ਘੜੀ ਪਵਿੱਤਰ ਹੋਵੇ, ਅੱਜ ਹੀ ਮੇਰੀ ਬੇਨਤੀ ਕਰਨ ਤੇ ਮੰਨ ਜਾਵੇ ਤੇ ਸਾਡਾ ਕੀ ਵਿਗੜਿਆ, ਬੇਨਤੀ ਕਰ ਹੀ ਚਲਦੇ ਹਾਂ। ਕਬੀਰ ਜੀ ਫਿਰ ਜਾ ਖੜੋਤੇ ਤੇ ਕਹਿਣ ਲੱਗੇ, ਸੇਠ ਜੀ ਸਤ ਸੰਗਤ ਵਿੱਚ ਆਇਆ ਕਰੋ। ਹੁਣ ਬੜੇ ਹੰਕਾਰ ਦੇ ਵਿੱਚ ਆ ਕੇ ਆਪਣੇ ਨੌਕਰਾਂ ਨੂੰ ਕਹਿਣ ਲੱਗਾ, ਬਈ ਇੱਕ ਬੰਦਾ ਤੁਹਾਡੇ ਕੋਲੋਂ ਨਹੀਂ ਮੁੜਦਾ, ਗਾਹਕੀ ਦਾ ਟਾਈਮ ਹੈ, ਇਹ ਇੱਥੇ ਆ ਕੇ ਖੜੋ ਜਾਂਦਾ, ਸਤ ਸੰਗਤ ਵਿੱਚ ਆਇਆ ਕਰੋ, ਇਸ ਨੂੰ ਧੱਕੇ ਮਾਰ ਕੇ ਪਰੇ ਛੱਡ ਕੇ ਆਓ। ਕਬੀਰ ਜੀ ਨੂੰ ਧੱਕੇ ਪਏ ਪਰ ਬੁਰਾ ਨਹੀਂ ਮਨਾਇਆ, ਆਖਿਆ ਇਸ ਦੇ ਭਾਗ ਹੀ ਐਸੇ ਹਨ। ਕੁਝ ਦਿਨ ਬੀਤੇ, ਕਬੀਰ ਜੀ ਫਿਰ ਇੱਥੋਂ ਦੀ ਲੰਘੇ ਤੇ ਮਨ ਵਿੱਚ ਦਇਆ ਆ ਗਈ, ਮਨ ਵਿੱਚ ਖਿਆਲ ਆ ਗਿਆ ਬਈ ਕੋਈ ਗੱਲ ਨਹੀਂ, ਇਹਨਾਂ ਨੇ ਧੱਕੇ ਮਾਰੇ ਹਨ, ਹੋ ਸਕਦਾ ਇਹ ਸਤ ਸੰਗਤ ਵਿੱਚ ਜੁੜ ਜਾਵੇ, ਇਹਦਾ ਭਲਾ ਹੋ ਜਾਵੇ, ਇਹਨੂੰ ਮਨੁੱਖਾ ਜਨਮ ਦਾ ਪਤਾ ਨਹੀਂ ਹੈ, ਇਹ ਕਿਤਨੀ ਅਮੋਲਕ ਦਾਤ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਆ ਜਿਵੇਂ ਕੋਈ ਬਿੱਛੂ ਡੁੱਬ ਰਿਹਾ ਸੀ ਨਾ ਪਾਣੀ ਦੇ ਵਿੱਚ, ਮਹਾਂਪੁਰਖਾਂ ਨੇ ਉਸ ਨੂੰ ਕੱਢਣਾ ਚਾਹਿਆ ਬਿੱਛੂ ਨੂੰ, ਤੇ ਬਿੱਛੂ ਨੇ ਡੰਗ ਮਾਰ ਦਿੱਤਾ, ਹੱਥ ਕੰਬ ਗਿਆ, ਫਿਰ ਡਿੱਗ ਪਿਆ, ਫਿਰ ਕੱਢਿਆ, ਫਿਰ ਉਸਨੇ ਡੰਗ ਮਾਰਿਆ, ਹੱਥ ਕੰਬ ਗਿਆ ਮਹਾਂਪੁਰਸ਼ਾਂ ਦਾ, ਫਿਰ ਡਿੱਗ ਪਿਆ, ਤੇ ਜਦੋਂ ਫਿਰ ਕੱਢਣ ਲੱਗੇ ਨਾ ਤੇ ਕੋਲ ਖੜੋਤਾ ਸੇਵਕ ਕਹਿੰਦਾ, ਮਹਾਰਾਜ ਇਸ ਨੂੰ ਡੁੱਬਣ ਦਿਓ, ਤੁਸੀਂ ਇਹਦਾ ਭਲਾ ਸੋਚਦੇ ਹੋ, ਇਹ ਤੁਹਾਨੂੰ ਡੰਗ ਮਾਰਦਾ। ਤਾਂ ਮਹਾਂਪੁਰਖ ਕਹਿਣ ਲੱਗੇ, ਭਾਈ ਇਹ ਡੰਗ ਕਿਉਂ ਮਾਰਦਾ, ਇਹ ਕਿਉਂ ਡਸਦਾ? ਆਖਿਆ ਜੀ ਇਸ ਦਾ ਸੁਭਾਵ ਹੈ, ਇਸ ਦਾ ਸੁਭਾਅ ਹੀ ਐਸਾ ਹੈ। ਤਾਂ ਮਹਾਂਪੁਰਖ ਕਹਿਣ ਲੱਗੇ, ਜੇ ਇੱਕ ਕੀੜਾ ਨਹੀਂ ਆਪਣਾ ਸੁਭਾਅ ਤਿਆਗਦਾ ਤੇ ਮੈਂ ਆਪਣਾ ਸੁਭਾਵ ਦਾ ਕਿਵੇਂ ਤਿਆਗ ਕਰਦੇ ਹਾਂ? ਉਚਾਰਨ ਕਰੋ ਸ੍ਰੀ ਵਾਹਿਗੁਰੂ। ਮੈਂ ਆਪਣਾ ਪਰਉਪਕਾਰੀ ਸੁਭਾਵ ਕਿਉਂ ਛੱਡ ਦੇਵਾਂ? ਕਬੀਰ ਜੀ ਅੱਜ ਜਦੋਂ ਤੀਸਰੀ ਵੇਰਾਂ ਲੰਘੇ ਤੇ ਕਹਿਣ ਲੱਗੇ, ਕੋਈ ਨੀ ਧੱਕੇ ਮਾਰੇ ਹਨ, ਕੋਈ ਗੱਲ ਨੀ, ਇਸ ਦਾ ਪਲਾਹ ਹੋ ਜਾਵੇ। ਤੇ ਫਿਰ ਜਾ ਖੜੋਤੇ ਤੇ ਆਵਾਜ਼ ਉਹ ਸੱਚ ਦੀ ਆਵਾਜ਼ ਕੰਨਾਂ ਤੇ ਪਾਈ, ਆਖਿਆ ਸੇਠ ਜੀ ਸਤ ਸੰਗਤ ਵਿੱਚ ਆਇਆ ਕਰੋ।
ਹੁਣ ਸੇਠ ਨੇ ਆਪਣੇ ਨੌਕਰਾਂ ਵੱਲ ਘੂਰ ਕੇ ਅੱਖਾਂ ਲਾਲ ਕਰਕੇ ਆਖਿਆ, ਤੁਹਾਡੇ ਕੋਲ ਇੱਕੋ ਬੰਦਾ ਨਹੀਂ ਮੁੜਦਾ, ਅੱਜ ਇਸ ਨੂੰ ਐਸੀ ਮਾਰ ਦਿਓ ਕਿ ਇੱਥੇ ਆਉਣ ਜੋਗਾ ਹੀ ਨਾ ਰਹੇ। ਕਬੀਰ ਜੀ ਇਕੱਲੇ ਸਨ, ਸਾਰੇ ਨੌਕਰ ਉਹਨਾਂ ਨੂੰ ਪੈ ਗਏ। ਲਹੂ ਲੁਹਾਨ ਕਰ ਦਿੱਤਾ। ਕਬੀਰ ਜੀ ਜਦੋਂ ਉੱਠਣ ਲੱਗੇ ਨਾ ਤੇ ਕਹਿਣ ਲੱਗੇ, ਹੋਏ ਸੇਠ, ਤੇਰੀ ਤਾਂ ਉਮਰ ਹੀ ਥੋੜੀ ਰਹਿ ਗਈ ਹੈ, ਕਿਉਂਕਿ ਜਿਹੜੇ ਮਹਾਂਪੁਰਖਾਂ ਨੂੰ, ਗੁਰਮੁਖਾਂ ਨੂੰ, ਭਲੇ ਪੁਰਸ਼ਾਂ ਨੂੰ ਸਤਾਉਂਦੇ ਹਨ ਉਹ ਐਵੇਂ ਸਮਝ ਲੈਣ ਜਿਵੇਂ ਆਪਣ ਹੱਥੀ ਆਪਣੀ ਜੜ ਆਪ ਉਹ ਪੱਟੇ। ਜਿਹੜੇ ਜ਼ੁਲਮ ਕਰਦੇ ਹਨ ਸੰਤਾਂ ਮਹਾਂਪੁਰਖਾਂ ਭਗਤਾਂ ਦੇ ਉੱਪਰ, ਉਹ ਕਲੰਕੀ ਵੀ ਹੋ ਜਾਂਦੇ ਹਨ ਔਰ ਨਸ਼ਟ ਵੀ ਹੋ ਜਾਂਦੇ ਹਨ, ਔਰ ਫਿਰ ਉਹਨਾਂ ਦਾ ਨਾਮ ਮਾੜਿਆਂ ਅੱਖਰਾਂ ਵਿੱਚ ਪੁਕਾਰਿਆ ਜਾਂਦਾ। ਜਿਵੇਂ ਰੋਜ਼ ਤੁਸੀਂ ਕਹਿੰਦੇ ਹੋ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਉਹਨਾਂ ਦਾ ਨਾਮ ਦੁਸ਼ਟ ਕਰਕੇ ਪੁਕਾਰਿਆ ਜਾਂਦਾ ਜੋ ਭਗਤਾਂ ਨੂੰ ਸਤਾਉਂਦੇ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਬੀਰ ਜੀ ਆ ਗਏ। ਇਧਰ ਸੇਠ ਸਮਾਂ ਆਪਣਾ ਵਿਅਰਥ ਗਵਾ ਕੇ ਗੁਜ਼ਰ ਗਿਆ। ਕਾਫੀ ਸਮਾਂ ਬੀਤਣ ਦੇ ਬਾਅਦ ਕਬੀਰ ਜੀ ਜਾ ਰਹੇ ਹਨ ਸੈਰ ਕਰਦੇ ਹੋਏ ਤੇ ਕੀ ਵੇਖਿਆ, ਇੱਕ ਬੜਾ ਵੱਡਾ ਇਕੱਠ ਹੋਇਆ ਹੋਇਆ। ਆਖਿਆ, ਕੀ ਹੈ? ਕਿਸੇ ਨੇ ਦੱਸਿਆ ਜੀ, ਬੈਲ ਬੇਹੋਸ਼ ਹੋ ਕੇ ਡਿੱਗ ਪਿਆ, ਕਿਉਂਕਿ ਉਹਦੇ ਉੱਪਰ ਭਾਰ ਬਹੁਤ ਲੱਦਿਆ ਹੋਇਆ ਸੀ, ਇਤਨਾ ਭਾਰ ਖਿੱਚ ਨਹੀਂ ਸਕਿਆ ਤੇ ਬੇਹੋਸ਼ ਹੋ ਕੇ ਡਿੱਗ ਪਿਆ। ਕਬੀਰ ਜੀ ਨੇ ਜਦੋਂ ਜਾ ਕੇ ਵੇਖਿਆ, ਅੰਤਰ ਦ੍ਰਿਸ਼ਟੀ ਦੇ ਨਾਲ ਜਦੋਂ ਜਾ ਕੇ ਤੱਕਿਆ ਤੇ ਕੀ ਵੇਖਦੇ ਹਨ, ਬਈ ਇਹ ਤਾਂ ਉਸੇ ਹੀ ਸ਼ੇਖ ਦੀ ਰੂਹ ਹੈ ਜਿਹਨੂੰ ਬਾਰੰਬਾਰ ਕਹਿੰਦੇ ਰਹੇ ਸੀ, ਬਈ ਜਪਿਆ ਕਰ ਸ੍ਰੀ ਵਾਹਿਗੁਰੂ। ਤਾਂ ਕਬੀਰ ਜੀ ਨੇ ਸ਼ਬਦ ਉਚਾਰਨ ਕੀਤਾ, ਚਾਰ ਪਾਉ ਦੋਏ ਸਿੰਘ ਗੁੰਗ ਮੁਖ, ਤਬ ਕੈਸੀ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰੇ ਹੀ, ਤਬ ਕਤ ਮੂੰਡ ਲਕਈ ਹੈ, ਹਰ ਬਿਨ ਬੈਲ ਬਿਰਾਨੇ ਹੋਈ ਹੈ। ਉਹ ਹਰੀ ਦੇ ਸਿਮਰਨ ਤੋਂ ਬਿਨਾਂ ਬੈਲ ਵੀ ਜੂਨੀ ਜੀ ਪੈਣਾ ਸੀ ਨਾ। ਕਬੀਰ ਜੀ ਕੋਲ ਸਾਰਾ ਹੀ, ਜਿਤਨੇ ਲੋਕ ਖੜੇ ਸੀ ਕਬੀਰ ਜੀ ਕੋਲ ਆ ਕੇ ਚੁਰਮੁਟ ਪਾ ਲਿਆ। ਕਬੀਰ ਜੀ ਨੇ ਸਾਰੀ ਸਾਖੀ ਸੁਣਾਈ ਤੇ ਸਾਰਿਆਂ ਲੋਕਾਂ ਨੇ ਬੇਨਤੀ ਕੀਤੀ, ਕਬੀਰ ਜੀ ਹੁਣ ਸਾਡੇ ਤੇ ਕਿਰਪਾ ਕਰੋ,

ਸਤਿਕਾਰਯੋਗ ਸਾਧ ਸੰਗਤ ਜੀ, ਬੇਨਤੀ ਕਰਦਾ ਹਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਅਸੀਸਾਂ ਪ੍ਰਦਾਨ ਕਰਨ ਵਾਲੀ, ਬਖਸ਼ਿਸ਼ਾਂ ਪ੍ਰਦਾਨ ਕਰਨ ਵਾਲੀ, ਹਿੰਮਤਾਂ ਪ੍ਰਦਾਨ ਕਰਨ ਵਾਲੀ ਔਰ ਇਨਸਾਨ ਦੀ ਚੜ੍ਹਦੀ ਕਲਾ ਪੈਦਾ ਕਰਨ ਵਾਲੀ ਫਤਿਹ ਦਾ ਆਦਾਨ ਪ੍ਰਦਾਨ ਕਿਰਪਾ ਕਰਕੇ ਬੁਲੰਦ ਆਵਾਜ਼ੀ ਨਾਲ ਉਚਾਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਇਹਦੇ ਨਾਲ ਹੀ ਖੇਚਲ ਦੇ ਦਵਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ, ਬੜੀ ਤਾਜ਼ੀਮ ਨਾਲ, ਬਹੁਤ ਇਨਕਸਾਰੀ ਨਾਲ, ਬੇਨਤੀ ਸਦਭਾਵਨਾ ਨਾਲ ਨਮਸਕਾਰ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਪ੍ਰਭੂ ਪਰਮਾਤਮਾ ਨਾਲ ਜਿੱਥੇ ਮਿਲਣ ਦੇ ਹੋਰ ਕਈ ਸਾਧਨ ਨੇ ਨਾ, ਉੱਥੇ ਕੱਲ ਬੀਬੀ ਸੰਤ ਬੀਬੀ ਜਸਵਿੰਦਰ ਕੌਰ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਇੱਕ ਫਰਮਾਨ ਸਾਨੂੰ ਸੁਣਾਇਆ ਸੀ। ਉਹਨਾਂ ਤਰੀਕਿਆਂ ਵਿੱਚ ਇਹ ਵੀ ਤਰੀਕਾ ਹੈ ਕਿ ਸਾਚ ਕਹੂੰ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀ ਹੋ ਤਿੰਨ ਹੀ ਪ੍ਰਭਾ। ਪ੍ਰੇਮ ਨਾਲ ਪ੍ਰਭੂ ਨੂੰ ਪਾਉਣਾ ਬਹੁਤ ਹੀ ਸੌਖੀ ਬਾਤ ਹੈ, ਲੇਕਿਨ ਪ੍ਰੇਮ ਯਕਤਰਫੀ ਨਹੀਂ ਚਾਹੀਦਾ। ਯਕਤਰਫੀ ਭਾਵ ਇੱਕੋ ਪਾਸਿਓਂ ਹੋਵੇ, ਚੇਲੇ ਵੱਲੋਂ ਹੋਈ ਜਾਵੇ ਗੁਰੂ ਵੱਲੋਂ ਹੋਵੇ ਹੀ ਨਾ, ਜਾਂ ਗੁਰੂ ਵੱਲੋਂ ਬੜਾ ਸਨੇਹ ਦਰਸਾਇਆ ਜਾਏ ਤਾਂ ਚੇਲਾ ਕਬੂਲ ਹੀ ਨਾ ਕਰੇ। ਇਹਨੂੰ ਕਹਿੰਦੇ ਨੇ ਯਕਤਰਫੀ। ਪ੍ਰੇਮ ਦੇ ਬੜੇ ਬੜੇ ਲੇਖ ਕਿਤਾਬਾਂ ਵਿੱਚ ਲਿਖੇ ਪਏ ਨੇ। ਦੀਵੇ ਦਾ ਔਰ ਸ਼ਮਾ ਦਾ ਯਕਤਰਫੀ ਪ੍ਰੇਮ ਹੈ, ਉਹ ਵਿਚਾਰਾ ਪਰਵਾਨਾ ਸੜ ਜਾਂਦਾ ਹੈ, ਲੇਕਿਨ ਸ਼ਮਾ ਲੱਟ ਲੱਟ ਬਲਦੀ ਰਹਿੰਦੀ, ਉਹਨੂੰ ਕੋਈ ਨੀ ਫਰਕ ਪੈਂਦਾ। ਚਾਹੀਦਾ ਤੇ ਨਾ ਵੀ ਪਰਵਾਨਾ ਵੀ ਸੜ ਗਿਆ ਤੇ ਉਹ ਵੀ ਬੰਦ ਹੋ ਜਾਏ, ਗੁੱਲ ਹੋ ਜਾਏ, ਨਹੀਂ ਨਹੀਂ, ਉਹ ਸੜਦੀ ਰਹਿੰਦੀ, ਉਹ ਬਲਦੀ ਰਹਿੰਦੀ ਹੈ। ਬੇਕਫਨ ਲਾਸ਼ ਮਿਲੀ ਸੁਬਾਹ ਕੋ ਪਰਵਾਨੋ ਕੀ, ਸਵੇਰੇ ਢੇਰ ਲੱਗਾ ਹੋਇਆ ਦੇਖਿਆ, ਕਿਸੇ ਨੇ ਨਾ ਸੰਭਾਲੇ, ਕਿਸੇ ਨੇ ਨਾ ਚੁੱਕੇ, ਕਿਉਂਕਿ ਯਕਤਰਫੀ ਪ੍ਰੇਮ ਸੀ। ਉਹ ਬਲਦੀ ਰਹੀ ਹੈ, ਇਹ ਸੜਕੇ ਸਵਾਹ ਹੋ ਗਏ। ਬੇਕਫਨ ਲਾਸ਼ ਮਿਲੀ ਸੁਬਾਹ ਕੋ ਪਰਵਾਨੋ ਕੀ, ਅਰੇ ਖੂਬ ਤਬਾਜ਼ ਹੋਈ ਇੱਕ ਰਾਤ ਕੇ ਮਹਿਮਾਨੋ ਕੀ, ਉਹ ਜਾਨ ਦੇ ਗਏ। ਲੇਕਿਨ ਯਕਤਰਫੀ ਪ੍ਰੇਮ ਅੰਦਰ ਇੱਕ ਦੀ ਮੌਤ ਹੋ ਜਾਂਦੀ ਹੈ। ਮਿਸਾਲ ਦੇ ਤੌਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਸੇਧ ਲਈਏ। ਕਹਿੰਦੇ ਨੇ ਮੱਛੀ ਦਾ, ਮੀਨਾ ਦਾ ਬੇਅੰਤ ਪਿਆਰ ਹੈ ਪਾਣੀ ਨਾਲ। ਗੁਰੂ ਸਾਹਿਬ ਤੇ ਇਹ ਵੀ ਕਹਿੰਦੇ ਨੇ ਵੀ ਪਾਣੀ ਜਿਉਂ ਜਿਉਂ ਘਟਦਾ ਜਾਂਦਾ ਇਸ ਵਿਚਾਰੀ ਨੂੰ ਚਿੰਤਾ ਪੈ ਜਾਂਦੀ ਹੈ, ਤੇ ਜਿਉਂ ਜਿਉਂ ਵੱਧਦਾ ਜਾਵੇ ਸਮੁੰਦਰ ਕਿੰਨਾ ਡੂੰਘਾ ਹੈ, ਬੜੀ ਖੁਸ਼ ਹੁੰਦੀ ਹੈ। ਜਿਉਂ ਅਦਕੋ ਬਾਣੀ ਗੁਰੂ ਜੀ, ਜਿਉਂ ਅਦਕੋ ਤਿਉ ਸੁੱਖ ਹੋਣੋ, ਤਨ ਮਨ ਸ਼ਾਂਤ ਸਰੀਰ। ਲੇਕਿਨ ਤਰੀਕਾ ਇਹ ਹੈ ਕਿ ਸਾਚ ਕਹੂੰ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀ ਹੋ ਤਿੰਨ ਹੀ ਪ੍ਰਭ ਪਾਇਓ। ਅੱਜ ਮੈਂ ਸਾਖੀ ਸ਼ੁਰੂ ਕਰਨ ਲੱਗਾ ਝਟਪਟ। ਪ੍ਰੇਮ ਦੀਆਂ ਤਣਾਵਾਂ ਮਸੀਹ ਤਣਦੀਆਂ ਨੇ, ਮੁਹੱਬਤਾਂ ਤੇ ਇਸ਼ਕ ਮਸੀਹ ਹੁੰਦੇ ਨੇ। ਚੇਲੇ ਦਾ ਗੁਰੂ ਦਾ ਹੋ ਜਾਏ, ਦੁਨਿਆਵੀ ਤੌਰ ਤੇ ਕਿਸੇ ਦਾ ਹੋ ਜਾਏ। ਭਾਈ ਗੁਰਦਾਸ ਜੀ ਜਿਹਨੂੰ ਕਹਿੰਦੇ ਨੇ ਸੱਸੀ ਪੁੰਨੂ ਆਸ਼ਕੀ ਹੋ ਜਾਏ, ਲੇਲਾ ਮਜਨੂੰ ਆਸ਼ਕੀ ਹੋ ਜਾਏ, ਤੇ ਬੜੀ ਦੂਰੋਂ ਦਰਾਜ ਤੱਕ ਪਤਾ ਵੀ ਲੱਗ ਜਾਏ, ਪਰ ਯਕਤਰਫੀ ਨਾਲ ਉਹ ਦੋਤਰਫੀ ਹੋਵੇ ਨਾ ਤਾਂ ਉਹਦਾ ਬੜਾ ਆਨੰਦ ਹੈ। ਰਾਜਾ ਸਾਹਿਬ ਜੀ ਜਿਨ੍ਹਾਂ ਦੀ ਆਪਾਂ ਬਰਸੀ ਮਨਾ ਰਹੇ ਨਾ, ਉਹ ਮਜ਼ਾਰੇ ਹੀ ਬੈਠੇ ਸਨ, ਮਜ਼ਾਰੇ ਬੈਠੇ ਸਨ। ਮਹੰਤ ਗੰਗਾ ਦਾਸ ਦੇ ਚਿੱਤ ਵਿੱਚ ਆਇਆ ਸੰਤ ਮੰਡਲੀ ਨਾਲ ਕਿ ਬੜਾ ਚਿਰ ਹੋ ਗਿਆ ਨਾਭ ਕਮਲ ਜੀ ਸਾਤੋਂ ਬੜੀ ਦੂਰ ਦੂਰ ਗਏ ਨੇ, ਆਪਣੇ ਸਿਆਣੇ ਸਿਆਣੇ ਚੇਲਿਆਂ ਨੂੰ ਇਕੱਠੇ ਕਰਕੇ ਗੰਗਾ ਰਾਮ ਕਹਿਣ ਲੱਗਾ ਬਈ ਤੁਸੀਂ ਦਾਨਿਸ਼ਮੰਦ ਬੜੇ ਹੋ, ਸਿਆਣੇ ਬੜੇ ਹੋ, ਚਾਤਰ ਬੜੇ ਹੋ, ਰਾਜਨੀਤਿਕ ਤੌਰ ਤੇ ਵੀ ਬੜੇ ਸ਼ਾਤਰ ਹੋ ਤੁਸੀਂ, ਭਈ ਕੋਈ ਐਸਾ ਢੰਗ ਕੱਢੋ ਜਿਹੜਾ ਰਾਜਾ ਸਾਹਿਬ ਸਦੀਵੀ ਤੌਰ ਤੇ ਸਾਡੇ ਕੋਲ ਰਹਿਣ ਲੱਗ ਪੈਣ, ਉਹਨਾਂ ਨੂੰ ਕਿਸੇ ਵੀ ਕਿਸੇ ਤਰ੍ਹਾਂ ਸੰਤ ਮੰਡਲੀ ਵਿੱਚ ਲੈ ਆਂਦਾ ਜਾਏ ਤੇ ਮੁੜ ਜਾਣ ਨਾ ਦਿੱਤਾ ਜਾਣ। ਇਹਦੇ ਵਾਸਤੇ ਦੋ ਚਾਰ ਹਫ਼ਤੇ ਗੋਂਦਾਂ ਗੁੰਦੇ ਰਹੇ। ਇੱਕ ਦਿਨ ਰਾਜਾ ਸਾਹਿਬ ਜੀ ਕੋਲ ਚਲੇ ਗਏ, ਜਾ ਕੇ ਗੁਫ਼ਤੋ ਸ਼ਨੀਦ ਹੋਇਆ, ਮਤਲਬ ਬਚਨ ਬਲਾਸ ਹੋਏ, ਖਾਣ ਪਾਨ ਪਹਿਰਾਇਣ ਹੋਇਆ,
ਸਤਿਕਾਰ ਦਿੱਤਾ ਰਾਜਾ ਸਾਹਿਬ ਜੀ ਨੇ ਮਜਾਰੇ ਵਿੱਚ ਹੀ ਤੇ ਆਖਣ ਲੱਗੇ ਕਿਵੇਂ ਸੰਤ ਮੰਡਲੀ ਨੇ ਦਰਸ਼ਨ ਦਿੱਤੇ ਹਨ। ਸੰਤ ਮੰਡਲੀਆਂ ਨੂੰ ਆਓ ਜੀ ਨੇ ਕਹੀਦਾ, ਇਹਨਾਂ ਨੂੰ ਕਹੀਦਾ ਵੀ ਦਰਸ਼ਨ ਕਿਵੇਂ ਦਿੱਤੇ ਹਨ। ਸਤਿਕਾਰ ਹੈ ਜੀ, ਸਨਮਾਨ ਹੈ। ਸੰਤ ਸੰਪਰਦਾਵਾਂ ਇੱਕ ਦੂਜੇ ਦੇ ਜਾਂਦੀਆਂ ਨੇ, ਅਦਬ ਸਤਿਕਾਰ ਤੋਂ ਬਾਅਦ ਕਹਿੰਦੇ ਨੇ ਕਿਵੇਂ ਚਰਨ ਪਾਏ ਨੇ ਤੇ ਕਿਵੇਂ ਦਰਸ਼ਨ ਦਿੱਤੇ ਨੇ। ਇਹ ਵੀ ਨਹੀਂ ਕਹੀਦਾ ਵੀ ਸਾਡੇ ਦਰਸ਼ਨ ਕਿੱਦਾਂ ਕਰਨ ਆਏ ਹੋ ਜੀ, ਨਾ ਕਿਵੇਂ ਦਰਸ਼ਨ ਦਿੱਤੇ ਨੇ। ਰਾਜਾ ਸਾਹਿਬ ਕਹਿਣ ਲੱਗੇ ਮਹਾਂਪੁਰਸ਼ੋ ਕਿਵੇਂ ਦਰਸ਼ਨ ਦਿੱਤੇ ਨੇ। ਹਫ਼ਤੇ ਤੋਂ ਬਾਅਦ ਤੇ ਉਹਨਾਂ ਵਿੱਚੋਂ ਜਿਹੜੇ ਬਹੁਤ ਸਿਆਣੇ ਸੀ ਨਾ, ਆਪਣੇ ਆਪ ਨੂੰ ਕਹਿੰਦੇ ਕਹਾਉਂਦੇ,

ਗੁਰੂ ਸਾਰੇ ਗ੍ਰਸਤੀ ਹੋਏ ਨੇ। ਗੁਰੂ ਹਰਕਿਸ਼ਨ ਸਾਹਿਬ ਅੱਠਵੀਂ ਸਰਕਾਰ ਪਾਤਸ਼ਾਹੀ ਉਹ ਚੁੱਕੇ ਬਿਲਕੁਲ ਹੀ ਛੋਟੀ ਅਵਸਥਾ ਵਿੱਚ ਸਮਾ ਗਏ, ਲੇਕਿਨ ਗੁਰਮਤ ਨੂੰ ਵਧੀਆ, ਬਹੁਤ ਵਧੀਆ ਔਰ ਔਖੇ ਵੇਲਿਆਂ ਵਿੱਚ ਵਧੀਆ ਸੇਧ ਦੇ ਕੇ ਤੋਰ ਕੇ ਲੈ ਗਏ। ਉਹਨਾਂ ਤੋਂ ਬਗੈਰ ਤੇ ਸਾਰੇ ਗੁਰੂ ਸਾਹਿਬਾਨ ਗ੍ਰਸਤੀ ਹੋਏ। ਇਹ ਚੇਲੇ ਕਹਿਣ ਲੱਗੇ ਰਾਜਾ ਸਾਹਿਬ ਨਾਭ ਕਮਲ ਜੀ ਭੇ ਗ੍ਰਸਤੀ ਬੰਦਾ ਇਨਸਾਨ ਗੁਰੂ ਨਹੀਂ ਹੋ ਸਕਦਾ। ਇੰਨੀਆਂ ਸਾਧਸੰਗਤ ਜੀ ਦਲੀਲਾਂ ਦਿੱਤੀਆਂ, ਬੜੀਆਂ ਬੜੀਆਂ ਦਲੀਲਾਂ ਕਿ ਰਾਜਾ ਸਾਹਿਬ ਦਾ ਸੱਚੀ ਇਹ ਮਨ ਬਣ ਗਿਆ ਭੇ ਗ੍ਰਸਤੀ ਬੰਦਾ ਗੁਰੂ ਨਹੀਂ ਹੋ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗ੍ਰਸਤੀ ਬੰਦਾ ਗੁਰੂ ਨਹੀਂ ਹੋ ਸਕਦਾ, ਰਾਜਾ ਸਾਹਿਬ ਜੀ ਸੋਚੀ ਜਾਣ ਤੇ ਮੁਜ਼ਾਹਰੇ ਤੋਂ ਉੱਠ ਕੇ ਮਿਲਦੇ ਮਿਲਾਦੇ ਮਹੰਤ ਗੰਗਾ ਦਾਸ ਕੋਲ ਆ ਗਏ। ਮਹੰਤ ਗੰਗਾ ਦਾਸ ਦੇ ਚੇਲਿਆਂ ਨੇ ਇਹਨਾਂ ਨੂੰ ਦੱਸ ਦਿੱਤਾ ਵੀ ਅਸੀਂ ਇਹਨਾਂ ਦਾ ਮਨ ਬਣਾ ਦਿੱਤਾ ਜੀ, ਇਹਨਾਂ ਦਾ ਚਿੱਤ ਇਸ ਗੱਲ ਤੇ ਪੁਖਤਾ ਕਰ ਦਿੱਤਾ ਹੈ ਕਿ ਗ੍ਰਸਤੀ ਗੁਰੂ ਨਹੀਂ ਹੋ ਸਕਦਾ। ਬਸ ਹੁਣ ਤਾਂ ਤੁਸੀਂ ਵਿਧਾਨ ਮਾਰਨ ਦੀ ਲੋੜ ਹੈ, ਜਿਵੇਂ ਲਾਖ ਮੈਲਟ ਕਰ ਜਾਏ ਨਾ, ਪਿਘਲ ਜਾਏ, ਉਹ ਤੇ ਸਟੈਂਪ ਲਵਾਉਣ ਦੀ ਲੋੜ ਹੈ ਬਸ, ਫਿਰ ਤੇ ਉਹ ਆਪਣੇ ਅਕਸ਼ਰ ਸੁਪਤ ਕਰ ਦਿੰਦੀ ਨਾ। ਉੱਥੇ ਆਖਣ ਲੱਗੇ ਮਹੰਤ ਜੀ ਮਹਾਰਾਜ, ਸ੍ਰੀ ਮਹੰਤ ਜੀ, ਰਾਜਾ ਸਾਹਿਬ ਦਾ ਅਸੀਂ ਮਨ ਬਣਾ ਦਿੱਤਾ ਹੈ ਕਿ ਗ੍ਰਸਤੀ ਬੰਦਾ ਗੁਰੂ ਨਹੀਂ ਹੁੰਦਾ, ਤੁਸੀਂ ਹੁਣ ਆਪਣੀ ਮੋਹਰ ਛਾਪ ਲਾ ਦਿਓ। ਉਹਨਾਂ ਨੇ ਕੋਈ ਪੁਖਤਾ ਬੜੀ ਵੱਡੀ ਦਲੀਲ ਦਿੱਤੀ, ਇਕੱਠ ਦਲੀਲ ਦਿੱਤੀ ਹੋਏਗੀ। ਵੈਸੇ ਦਲੀਲ ਦੇ ਪੈਰ ਨਹੀਂ ਹੁੰਦੇ ਜੀ, ਇਹ ਠੀਕ ਹੈ ਭੇ ਹੁਣ ਉਹ ਕੰਮ ਦੇ ਗਈ ਹੈ, ਪਰ ਉਹਦੇ ਨਾਲ ਵੱਡੀ ਦਲੀਲ ਹੋ ਸਕਦੀ ਹੈ, ਉਸ ਦਲੀਲ ਦੇ ਵੀ ਪੈਰ ਨਹੀਂ ਹੁੰਦੇ। ਨਹੀਂ ਤਾਂ ਇੱਕੋ ਦੋ ਵਕੀਲਾਂ ਨਾਲ ਹੀ ਸਰ ਜਾਏ, ਝੂਠੇ ਵਕੀਲ ਜਿਹੜੇ ਝੂਠ ਕੇਸ ਲੜ ਰਹੇ ਹੁੰਦੇ ਨਾ, ਉਹ ਵੀ ਬੜੀ ਪੁਖਤਾ ਦਲੀਲ ਦਿੰਦੇ ਆ। ਤੇ ਜਿਹੜੇ ਸੱਚੇ ਬੰਦੇ ਕੇਸ ਕਰਕੇ ਤੇ ਸੱਚੇ ਸੁੱਚੇ ਵਕੀਲ ਕਰਦੇ, ਉਹਨਾਂ ਦੀ ਦਲੀਲ ਇੱਕ ਦੂਜੇ ਨੂੰ ਕੱਟੀ ਜਾਂਦੀ ਹੈ। ਮਹੰਤ ਜੀ ਨੇ ਦਲੀਲ ਦੇ ਕੇ ਨਾ ਆਪਣੀ ਮੋਹਰ ਲਾ ਦਿੱਤੀ ਰਾਜਾ ਸਾਹਿਬ ਦੇ ਮਨ ਤੇ ਕਿ ਗ੍ਰਸਤੀ ਬੰਦਾ ਗੁਰੂ ਨਹੀਂ ਹੋ ਸਕਦਾ। ਇਹ ਇਹਨਾਂ ਕੋਲ ਰਹਿਣ ਲੱਗ ਪਏ, ਬੈਠੇ ਸਨ ਇੱਕ ਵਾਰੀ ਤੇ ਮਹਾਨ ਸ਼ਖਸੀਅਤ ਗਿਆਨੀ ਬ੍ਰਹਮ ਗਿਆਨੀ ਬਾਬਾ ਭਾਈ ਸਾਹਿਬ ਜਵਾਹਰ ਸਿੰਘ ਹੋਰੀ ਵੀ ਝਿੰਗੜਾਂ ਨੂੰ ਜਾਂਦਿਆਂ ਜਾਂਦਿਆਂ ਗੋਬਿੰਦਪੁਰ ਤੋਂ ਆਉਂਦਿਆਂ ਆਉਂਦਿਆਂ ਇੱਥੇ ਰੁਕ ਗਏ ਤਾਂ ਦੇਖਿਆ ਰਾਜਾ ਸਾਹਿਬ ਦਰਵਾਜ਼ੇ ਦੇ ਬਾਹਰ ਹੀ ਬੈਠੇ ਨੇ, ਬੜੇ ਬੜੇ ਮਹੰਤ ਦੇ ਚੇਲੇ ਵੀ ਇਹਨਾਂ ਦੇ ਆਲੇ ਦੁਆਲੇ ਬੈਠੇ ਨੇ। ਭਾਈ ਸਾਹਿਬ ਜੀ ਨੇ ਵੇਖ ਲਿਆ, ਜਵਾਹਰ ਸਿੰਘ ਸਾਹਿਬ ਜੀ ਨੇ, ਸਾਧਸੰਗ ਜੀ ਮੈਂ ਹੁਣੇ ਜਾਏ ਵੀਰ ਨਾਲ ਕਿਸੇ ਨਾਲ ਗੱਲ ਕਰਦਾ ਸੀ, ਇਹ ਕਰਮਾਂ ਦੀ ਬਾਤ ਹੁੰਦੀ ਹੈ, ਸਾਰੀ ਕਰਮਾਂ ਦੀ ਗੱਲਬਾਤ ਹੈ, ਲੇਕਿਨ ਇਹ ਕਰਮ ਕਦੋਂ ਪ੍ਰਗਟ ਹੋ ਜਾਣੇ, ਪੂਰਵਲੇ ਕਰਮਾਂ ਨੇ ਆਪਣਾ ਚੱਕਰ ਕਦੋਂ ਚਲਾ ਦੇਣਾ, ਇਹ ਬੰਦੇ ਦੀ ਮੱਤ ਵਿਚ ਨਹੀਂ ਆਉਂਦੇ। ਔਰ ਪੂਰਵਲਾ ਕਰਮ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਮਿਟਦਾ ਵੀ ਨਹੀਂ ਹੈ, ਪੂਰਵਲੋ ਕਿਰਤ ਕਰਮ ਨਾ ਮਿਟ ਹੀ ਰਹਿ ਗਏ ਹਨ, ਇਹ ਨਹੀਂ ਮਿਟਦੇ, ਇਹ ਨਹੀਂ ਮਿਟਦੇ। ਹੁਣ ਵੇਖਣਾ ਇਹ ਹੈ, ਜਿਨ੍ਹਾਂ ਨੇ ਪੜ੍ਹੀਆਂ ਨੇ ਪੁਸਤਕਾਂ ਭਗਵਾਨ ਦਾਸ ਜੀ ਦੇ ਮਹਾਰਾਜ ਦੇ ਬਚਨ, ਕਿਸਮਤ ਦਾ ਚੱਕਰ ਐਸਾ ਚੱਲਿਆ, ਜਿਸ ਸ਼ਖਸੀਅਤ ਨੂੰ, ਜਿਸ ਵਿਅਕਤੀ ਨੂੰ ਭਾਵ ਭਾਈ ਸਾਹਿਬ ਭਾਈ ਜਵਾਹਰ ਸਿੰਘ ਸਾਹਿਬ ਜੀ ਨੂੰ ਜਿਨ੍ਹਾਂ ਨੇ ਪ੍ਰਗਟ ਕੀਤਾ ਨਾ, ਰਾਜਾ ਸਾਹਿਬ ਨੇ ਉਨ੍ਹਾਂ ਨੇ ਪ੍ਰਗਟ ਕੀਤਾ, ਉਹੀ ਬਣ ਕੇ ਬਹਿ ਗਏ। ਰਾਜਾ ਸਾਹਿਬ ਨੇ ਸੋਚ ਲਿਆ ਕਿ ਹੁਣ ਗ੍ਰਸਤੀ ਬੰਦਾ ਨੇ, ਤੇ ਨਾ ਉਨ੍ਹਾਂ ਨੂੰ ਨਮਸਕਾਰ ਕੀਤੀ, ਨਾ ਕੋਈ ਸਤਿਕਾਰ ਦਿੱਤਾ, ਨਾ ਉੱਠ ਕੇ ਮਿਲੇ, ਨਾ ਜੀ ਆਇਆ ਆਖਿਆ। ਭਾਈ ਸਾਹਿਬ ਨੇ ਸੋਚਿਆ ਭਈ ਇਹ ਤਾਂ ਮੇਰਾ ਬੜਾ ਤਸਕਾਰ ਹੋਇਆ, ਬੇੜਾ ਅਪਮਾਨ ਹੋਇਆ, ਇਹ ਗੱਲ ਕੀ ਬਣੀ। ਭਾਈ ਸਾਹਿਬ ਜੀ ਵੀ ਅੰਤਰ ਦੀ ਖੇਡ ਜਾਣਦੇ ਸਨ, ਕੋਈ ਉਹਨਾਂ ਨੂੰ ਜਵਾਹਰ ਸਿੰਘ ਸਾਹਿਬ ਜੀ ਨੂੰ ਭਾਈ ਸਾਹਿਬ ਇਹ ਲਿਖਿਆ, ਜਵਾਹਰ ਸਿੰਘ ਸਾਹਿਬ ਵੀ ਅੰਤਰ ਦੀਆਂ ਖੇਡਾਂ ਜਾਣਦੇ ਸਨ, ਕੱਚੇ ਪਿੱਲੇ ਨਹੀਂ ਸਨ, ਲੇਕਿਨ ਜਿਨ੍ਹਾਂ ਨੂੰ ਪ੍ਰਗਟ ਕੀਤਾ ਰਾਜਾ ਸਾਹਿਬ ਉਹ ਵੀ ਘੱਟ ਨਹੀਂ ਸਨ। ਇੱਥੇ ਪੂਰਵਲਾ ਕਰਮ ਆ ਗਿਆ, ਰਾਜਾ ਸਾਹਿਬ ਸਤਿਕਾਰ ਲਈ ਉੱਠੇ ਨਹੀਂ, ਤੇ ਜਵਾਹਰ ਸਿੰਘ ਸਾਹਿਬ ਜੀ ਨੇ ਉਹਨੂੰ ਆਪਣੀ ਬੜੀ ਬੇਇੱਜ਼ਤੀ ਸਮਝੀ, ਟੁਰਨ ਲੱਗੇ ਨਾ ਜਵਾਹਰ ਸਿੰਘ ਸਾਹਿਬ ਜੀ। ਅੱਛਾ ਵੇ ਕਹਿਣ ਲੱਗੇ, ਚੁਗਲਖੋਰ ਨੇ ਚੁਗਲੀ ਮਾਰ ਦਿੱਤੀ ਹੈ, ਚੁਗਲੀ ਅਸਰ ਕਰ ਗਈ ਹੈ, ਚੁਗਲਖੋਰ ਨੇ ਚੁਗਲੀ ਮਾਰ ਦਿੱਤੀ ਹੈ, ਅੱਗੇ ਅਸਰ ਕਰ ਗਈ ਹੈ। ਅੱਛਾ ਔਖੇ ਇਹ ਵੀ ਬੜੇ ਹੋਣਗੇ, ਕਸ਼ਟ ਇਹ ਵੀ ਬੜੇ ਭੋਗਣਗੇ, ਦੁੱਖ ਤਕਲੀਫ ਮੁਸੀਬਤ ਵਿੱਚ ਇਹ ਵੀ ਬੜੇ ਫਿਰਨਗੇ, ਤੇ ਭਲਾ ਚੁਗਲੀ ਵਾਲਿਆਂ ਦਾ ਵੀ ਨਹੀਂ ਹੋਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਸਨੇ ਚੁਗਲੀ ਕੀਤੀ ਹੈ ਨਾ, ਭਲਾ ਉਹਦਾ ਵੀ ਨਹੀਂ ਹੋਣਾ। ਹੁਣ ਇਹ ਗੱਲ ਹੈ ਰਮਜ਼ ਵਾਲੀ, ਸਮਝਣ ਵਾਲੀ, ਕਿਹਨ ਕੀਤੀ ਹੈ, ਕਿਸ ਨਾਲ ਵਰਤੀ ਹੈ, ਕਿਹਨ ਦੁੱਖ ਭੋਗਣੇ ਨੇ, ਕੌਣ ਭੋਗੇਗਾ, ਕੌਣ ਹੋਵੇਗਾ।

ਕਹਿਣ ਲੱਗੇ ਭਾਈ ਸਾਹਿਬ ਜਵਾਹਰ ਸੋਹਣੀ ਜਿਨ ਚੁਗਲੀ ਕੀਤੀ ਆ ਭਲਾ ਉਹਦਾ ਵੀ ਨਹੀਂ ਹੋਣਾ ਤੇ ਕਸ਼ਟ ਤੁਸੀਂ ਵੀ ਬੜੇ ਭੋਗੋਗੇ, ਤਕਲੀਫਾਂ ਵਿੱਚ ਬੜੀ ਗੁਜ਼ਰੋਗੇ। ਜਿਉਂ ਜਿਉਂ ਭਾਈ ਸਾਹਿਬ ਜੀ ਚਿੰਗੜਾ ਨੂੰ ਜਾਂਦੇ ਰਹੇ ਤੇ ਰਾਜਾ ਸਾਹਿਬ ਬਿਮਾਰ ਹੋ ਗਏ। ਸਾਧ ਬੋਲਦਾ ਘੱਟ ਹੈ, ਪਰ ਅੱਜ ਕੱਲ੍ਹ ਦੇ ਸਾਧਾਂ ਦੀ ਮੈਂ ਗੱਲ ਨਹੀਂ ਕਰਦਾ, ਮੇਰੇ ਭੈਣ ਜੀ ਵੀ ਹਨ ਵੱਡੇ ਤੇ ਸੰਤ ਪਦਵੀ ਵਾਲੇ ਵੀ ਨੇ, ਮੈਨੂੰ ਮਾਫ਼ ਕਰ ਦੇਣਗੇ। ਅੱਜ ਕੱਲ੍ਹ ਸੰਤ ਬਹੁਤ ਗੰਦਾ ਬੋਲਦੇ ਨੇ, ਔਰ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਬੈਠ ਕੇ ਬੋਲਦੇ, ਪਤਾ ਤੁਹਾਨੂੰ ਵੀ ਹੈ, ਸਾਰਿਆਂ ਨੂੰ ਪਤਾ। ਖੈਰ, ਪਰ ਗੱਲ ਇਹ ਹੈ ਸਾਧ ਸੰਗਤ ਜੀ, ਸਾਧ ਘੱਟ ਬੋਲਦਾ ਹੈ, ਜਦੋਂ ਬੋਲਦਾ ਤਾਂ ਉਹਦਾ ਬੋਲਿਆ ਬਿਰਥਾ ਨਹੀਂ ਜਾਂਦਾ। ਸਾਧ ਘੱਟ ਬੋਲਦਾ, ਜਦੋਂ ਬੋਲਦਾ ਉਹਦਾ ਫਿਰ ਬੋਲਿਆ ਬਿਰਥਾ ਨਹੀਂ ਜਾਂਦਾ। ਤੀਰ ਅਣਿਆਲਾ ਹੈ, ਤਰਕਿਸ਼ ਵਿੱਚੋਂ ਨਿਕਲ ਗਿਆ, ਚਿੱਲੇ ਤੇ ਚੜ ਗਿਆ, ਹੱਥੋਂ ਨਿਕਲ ਗਿਆ, ਮੁੜ ਵਾਪਸ ਕੋਈ ਨਹੀਂ ਆਉਂਦਾ। ਰਾਜਾ ਸਾਹਿਬ ਤੇ ਬਿਮਾਰ ਹੋ ਗਿਆ ਜੀ, ਉੱਥੇ ਇੰਨਾ ਬਿਮਾਰ ਹੋ ਗਿਆ ਵੀ ਤੁਰਨੋ ਫਿਰਨੋ ਵੀ ਰਹਿ ਗਏ। ਦੋ ਬੰਦੇ ਫੜ ਕੇ ਬਿਠਾ ਲਦੇ ਨੇ, ਦੋ ਉਠਾ ਲਦੇ ਨੇ, ਪਰ ਦਿਲ ਦਿਮਾਗ ਚ ਦੋ ਗੱਲਾਂ ਆ ਗਈਆਂ, ਕਸ਼ਟ ਭੋਗੋਗੇ, ਤਕਲੀਫ਼ ਉਠਾਵੋਗੇ, ਮੁਸੀਬਤਾਂ ਝੱਲੋਗੇ। ਦੂਜਾ ਖਿਆਲ ਪੇ ਗ੍ਰਸਤੀ ਗੁਰੂ ਕੋਈ ਨਹੀਂ ਹੁੰਦਾ, ਦੋਨੋਂ ਤਜਬਜ਼ਾ ਵਿੱਚ ਫਸ ਗਏ ਜੀ। ਲੇਕਿਨ ਜਦੋਂ ਬਹੁਤ ਕਸ਼ਟ ਵਿੱਚ ਆ ਗਏ ਨਾ, ਫਿਰ ਬਾਬਾ ਸਰਮੁਖ ਸਿੰਘ ਸਾਹਿਬ ਜੀ ਨੇ ਵਿਚੋਲਗਿਰੀ ਕੀਤੀ, ਜਾ ਕੇ ਭਾਈ ਜਵਾਹਰ ਸਿੰਘ ਸਾਹਿਬ ਦੇ ਚਰਨ ਫੜ ਲਏ, ਬੇਨਤੀਆਂ ਕੀਤੀਆਂ। ਬੱਚਾ ਗੁਮਰਾਹ ਹੋ ਜਾਂਦਾ ਹੈ ਜੀ, ਬੱਚਾ ਭੁੱਲ ਜਾਂਦਾ ਹੈ। ਭਾਈ ਸਾਹਿਬ ਜਵਾਹਰ ਸਿੰਘ ਕਹਿਣ ਲੱਗੇ, ਸਤਿਗੁਰੂ ਜੀ ਚਰਨ ਸ਼ਰਨ ਪੈ ਜਾਣ, ਆ ਕੇ ਸਾਰੀਆਂ ਬਖਸ਼ਾਂ ਹੋ ਜਾਣਗੀਆਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਸਤਿਗੁਰੂ ਦੇ ਸ਼ਰਨ ਵਿੱਚ ਆ ਜਾਣ, ਸਭ ਕਸ਼ਟ ਨਿਵਿਰਤ ਹੋ ਜਾਣਗੇ, ਸਭ ਮੁਸ਼ਕਲਾਂ ਦੂਰ ਹੋ ਜਾਣੀਆਂ। ਪਰ ਜਦੋਂ ਮੁਸ਼ਕਲ ਵਿੱਚ ਸੀ ਤਾਂ ਇੱਦਾਂ ਦੀ ਗੱਲ ਸੀ ਸਾਧ ਸੰਗਤ ਜੀ ਹੁਣ, ਕਿ ਜਾਂ ਕੋ ਮੁਸ਼ਕਲ ਅੱਤ ਬਣੇ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਵੀ ਭੱਜ ਖਲ। ਮਹੰਤ ਗੰਗਾ ਦਾਸ ਹੁਣ ਨੇੜੇ ਵੀ ਨਾ ਆਇਆ, ਕਦੇ ਖਬਰ ਲੈਣ ਵੀ ਨਾ ਆਇਆ ਵੀ ਰਾਜਾ ਸਾਹਿਬ ਏਡੇ ਬਿਮਾਰ ਹੋ ਗਏ ਨੇ। ਆਫਟਰ ਆਲ ਤੇ ਮਹੰਤ ਤੇ ਉਹਦੇ ਚੇਲਿਆਂ ਨੇ ਆਉਣਾ ਸੀ ਨਾ, ਸਤਿਗੁਰੂ ਦਾ ਬਚਨ ਟਲ ਹੈ, ਕਹਿੰਦੇ ਕੋਈ ਨੇੜੇ ਨਹੀਂ ਢੁਕਦਾ ਉਸ ਵੇਲੇ। ਫਿਰ ਕਹੀਏ ਜੀ, ਜਾਂ ਕੋ ਮੁਸ਼ਕਲ ਅੱਤ ਬਣੇ, ਢੋਈ ਕੋ ਇਹਨਾਂ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਵੀ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਜਿੱਤੇ ਆਵੇ ਉਸ ਪਾਰ ਲੱਗੇ ਨਾ ਰੱਤੀ। ਸਤਿਗੁਰੂ ਦੇ ਚਰਨ ਸ਼ਰਨ ਆ ਜਾਣ, ਸਭ ਕਸ਼ਟ ਨਿਵਿਰਤ ਹੋ ਜਾਣਗੇ। ਹੁਣ ਭਾਈ ਜਵਾਹਰ ਸਿੰਘ ਹੋਰੀ ਨਾਂ ਤੇ ਕਸ਼ਟ ਦੇਣ ਵੇਲੇ ਰਾਜਾ ਸਾਹਿਬ ਦਾ ਨਾਂ ਲਿਆ ਜੀ, ਤੇ ਨਾਂ ਨਿਵਿਰਤ ਕਰਨ ਵੇਲੇ ਨਾਂ ਨਹੀਂ ਲਿਆ ਵੀ ਰਾਜਾ ਸਾਹਿਬ ਆਉਣ, ਆਉਣ ਉਹਨੂੰ ਕਸ਼ਟ ਹੋਵੇਗਾ। ਨਹੀਂ, ਕਸ਼ਟ ਬੜੇ ਹੋਣਗੇ, ਮੁਸੀਬਤਾਂ ਬੜੀਆਂ ਝੱਲੋਗੇ, ਮੁਸ਼ਕਲ ਵਿੱਚ ਫਸ ਜਾਓਗੇ। ਇਤਿਹਾਸ ਇਹ ਕਹਿੰਦਾ ਹੈ ਵੀ ਰਾਜਾ ਸਾਹਿਬ ਨੂੰ ਸ਼ੂਗਰ ਇੰਨੀ ਵੱਧ ਗਈ ਵੀ ਅਨਕੰਟਰੋਲ ਹੋ ਗਿਆ, ਕੰਟਰੋਲ ਚ ਨਾ ਆਵਣ ਤੇ ਉੱਠਣਾ ਬੈਠਣਾ ਮੁਸ਼ਕਲ ਹੋ ਗਿਆ। ਇਸ ਹਾਲਤ ਚ ਭਾਈ ਸਾਹਿਬ ਨੇ ਸਰਮੁਖ ਸਿੰਘ ਸਾਹਿਬ ਜੀ ਜਾ ਕੇ ਬੇਨਤੀ ਕੀਤੀ। ਭਾਈ ਜਵਾਹਰ ਸਿੰਘ ਹੋਰੀ ਕਹਿਣ ਲੱਗੇ, ਸਤਿਗੁਰੂ ਜੀ ਚਰਨ ਛਰਨ ਆ ਜਾਣ। ਜਿਸ ਵੇਲੇ ਉਹ ਆ ਗਏ ਤੇ ਇਧਰੋਂ ਬਖਸ਼ਾਂ ਦੇ ਭੰਡਾਰ ਖੁੱਲ ਗਏ ਭਾਈ ਸਾਹਿਬ ਜੀ ਵੱਲੋਂ, ਜਵਾਹਰ ਸਿੰਘ ਸਾਹਿਬ ਵੱਲੋਂ ਭੰਡਾਰ ਖੁੱਲ ਗਏ। ਆਖਣ ਲੱਗੇ, ਬੱਚੜਾ ਸ਼ਰਨ ਵਿੱਚ ਆ ਗਿਆ, ਸਭ ਕਸ਼ਟ ਨਿਵਿਰਤ ਹੋ ਜਾਣ। ਯਕੀਨ ਕਰੋ ਸਾਧ ਸੰਗਤ ਜੀ, ਰਾਜਾ ਸਾਹਿਬ ਜੀ ਨਾਭ ਕਮਲ ਸਾਹਿਬ ਜਿਸ ਨੇ ਇਧਰੋਂ ਬਚਨ ਹੋਇਆ ਤੇ ਉਸ ਕੇ ਆਪ ਹੀ ਉੱਠ ਕੇ ਬਹਿ ਗਏ, ਆਪ ਉੱਠ ਕੇ ਬਹਿ ਗਏ, ਸ਼ਕਤੀ ਆ ਗਈ, ਤਾਣ ਆ ਗਿਆ, ਕੁਵਤ ਆ ਗਿਆ, ਕੂਤ ਆ ਗਈ। ਬਸ ਫਿਰ ਤੇ ਪ੍ਰੇਮ ਰਾਜਾ ਸਾਹਿਬ ਨੂੰ ਨੇੜੇ ਕਰਕੇ ਕਹਿਣ ਲੱਗੇ, ਭਾਈ ਜਵਾਹਰ ਸਿੰਘ ਸਾਹਿਬ, ਬੜੀ ਮੁਸ਼ਕਲ ਇਹ ਪ੍ਰੇਮ ਦੀਆਂ ਤੰਦਾਂ ਬਣੀਆਂ ਸਨ, ਕਿਸੇ ਨੇ ਵਿਚਕਾਰੋਂ ਤੋੜ ਦਿੱਤੀਆਂ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਪ੍ਰੇਮ ਦੀਆਂ ਤੰਦਾਂ ਬਣੀਆਂ ਸਨ ਪਰ ਕਿਸੇ ਨੇ ਆ ਕੇ ਵਿੱਚੋਂ ਤੋੜ ਦਿੱਤੀਆਂ ਨੇ, ਹੁਣ ਮੁੜ ਜੁੜ ਗਈਆਂ ਨੇ। ਤੁਸੀਂ ਚਰਨ ਛਰਨ ਵਿੱਚ ਆ ਗਏ ਹੋ ਤਾਂ ਫਿਰ ਇਤਿਹਾਸ ਇਹ ਕਹਿੰਦਾ, ਮੈਂ ਬਿਲਕੁਲ ਜਲਦੀ ਜਲਦੀ ਨਿਬੇੜ ਲਿਆ ਕਿਉਂਕਿ ਅੱਜ ਜੋ ਭੈਣ ਜੀ ਨੇ ਬੀਬੀ ਜਸਵਿੰਦਰ ਕੌਰ ਜੀ ਨੇ ਵੀ ਬਚਨ ਕਰਨੇ ਨੇ ਤੇ ਆਪ ਦੇ ਦਾਸਿਆਂ ਨੇ ਅੱਗੇ ਜਾਣਾ ਹੈ। ਤੋ ਇਸ ਲਿਹਾਜ਼ ਨਾਲ ਰਾਜਾ ਸਾਹਿਬ ਜੀ ਚੱਟ ਉੱਠ ਕੇ ਬੈਠ ਗਏ। ਹੁਣ ਵੇਖਣ ਦੀ ਇਹ ਗੱਲ ਹੈ ਕਿ ਸਾਧ ਦਾ ਬਚਨ ਅਟਲ ਰਹਿੰਦਾ ਹੈ, ਫਿਰਦਾ ਨਹੀਂ। ਜੇ ਬਚਨ ਇਹ ਕਰ ਦਿੱਤਾ ਨਾ ਵੀ ਦੁੱਖ ਤਕਲੀਫ਼ ਮੁਸੀਬਤ ਵਿੱਚ ਵੜੋਗੇ, ਤੇ ਕਹਿੰਦੇ ਨੇ ਸ਼ੂਗਰ ਪੈਣ ਲਾਪੇ ਇੰਨੀ ਵੱਧ ਗਈ ਵੀ ਕੰਟਰੋਲ ਹੀ ਨਾ ਹੋਵੇ। ਹੁਣ ਜਿਹੜੇ ਡਾਇਬਟੀਜ਼ ਦੇ ਮਰੀਜ਼ ਨੇ ਜਿਨ੍ਹਾਂ ਨੂੰ ਤਕਲੀਫ਼ ਹੈ, ਉਨ੍ਹਾਂ ਨੂੰ ਪਤਾ ਕਿਵੇਂ ਅੰਗੂਠਾ ਕੱਢ ਦਿੰਦੇ ਡਾਕਟਰ ਭਾਈ, ਹੁਣ ਕੰਟਰੋਲ ਨਹੀਂ ਹੋਣੀ। ਅੰਗੂਠਾ ਕੱਢ ਦਿੱਤਾ ਪਰ ਉਹ ਫਿਰ ਕੰਟਰੋਲ ਨਹੀਂ ਹੁੰਦੀ। ਗਿੱਟਾ ਕੱਟ ਦਿਓ ਜੀ, ਹੁਣ ਲੱਤ ਕੱਟ ਦਿਓ ਜੀ, ਹੁਣ ਇਹ ਸਾਰੀ ਲੱਤ ਕੱਟ ਦਿਓ ਜੀ, ਕਿੰਨੀ ਮੁਸੀਬਤ ਹੈ ਜੀ।

ਪਰ ਪੁੱਤਰ ਨੇ ਜਨਮ ਲਿਆ ਹੈ ਤੇ ਪੁੱਤਰ ਜਨਮ ਤੋਂ ਹੀ ਪਿੰਗਲਾ ਹੈ, ਹੱਥਾਂ ਤੇ ਪੈਰਾਂ ਤੋਂ ਹੀਣ ਹੈ। ਸਮਾਂ ਬੀਤਿਆ, ਮਾਂ ਗੁਜ਼ਰ ਗਈ, ਹੋਰ ਸਮਾਂ ਬੀਤਿਆ ਤੇ ਇਸਦਾ ਪਿਤਾ ਵੀ ਗੁਜ਼ਰ ਗਿਆ। ਸਾਰੇ ਲੋਕ ਆਖਣ ਲੱਗੇ ਵੀ ਇਹ ਬੱਚਾ ਬੜਾ ਹੀ ਕਰਮਹੀਣ ਹੈ, ਹਰ ਕੋਈ ਨਫ਼ਰਤ ਕਰਨ ਲੱਗਾ। ਭੈਣ ਭਰਾ, ਰਿਸ਼ਤੇਦਾਰ ਸਾਰੇ ਬੋਲ ਕਬੋਲ ਬੋਲਦੇ ਨੇ, ਜਦੋਂ ਦਾ ਤੂੰ ਜਨਮ ਲਿਆ ਹੈ ਤੇ ਘਰ ਵਿੱਚ ਘਾਟਾ ਹੀ ਘਾਟਾ ਹੈ। ਤੁਰ ਨਹੀਂ ਸਕਦਾ, ਹੱਥਾਂ ਨਾਲ ਕੁਝ ਕਰ ਨਹੀਂ ਸਕਦਾ, ਕੋਈ ਤੈਨੂੰ ਕਿੰਨਾ ਕੁ ਚਿਰ ਖਵਾਵੇਗਾ। ਰੋਜ ਬੋਲ ਕਬੋਲ ਬੋਲਦੇ ਨੇ, ਤੂੰ ਬੜਾ ਹੀ ਕਰਮਹੀਣ ਹੈ। ਅੱਜ ਇਸ ਬੱਚੇ ਕੋਲੋਂ ਸੁਣਿਆ ਨਾ ਗਿਆ, ਹਰ ਰੋਜ਼ ਦੀਆਂ ਗੱਲਾਂ ਸੁਣ ਕੇ ਅੱਜ ਤੰਗ ਆਇਆ, ਆਖਣ ਲੱਗਾ ਮੈਂ ਤੁਹਾਡਾ ਦਿੱਤਾ ਨਹੀਂ ਖਾਂਦਾ। ਉਹ ਪ੍ਰਭੂ ਪਰਮਾਤਮਾ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਚਲਾਉਂਦਾ ਹੈ, ਮੈਂ ਵਾਹਿਗੁਰੂ

ਚੁੱਕ ਕੇ ਜੰਗਲ ਦੇ ਵਿੱਚ ਛੱਡ ਆਏ ਨੇ। ਆਖਣ ਲੱਗੇ ਹੁਣ ਇੱਥੇ ਰੁਲ, ਅਸੀਂ ਦੇਖਾਂਗੇ ਤੇਰਾ ਵਾਹਿਗੁਰੂ ਤੇਰਾ ਰਾਮ ਕਿਵੇਂ ਤੈਨੂੰ ਪ੍ਰਸ਼ਾਦੇ ਛਕਾਉਂਦਾ ਹੈ, ਕਿਵੇਂ ਤੈਨੂੰ ਪਾਲਦਾ ਹੈ। ਭੁੱਖ ਨਾਲ ਮਰੇਗਾ ਤੇ ਸੈਨ ਤੈਨੂੰ ਸਾਡੀ ਕਦਰ ਆਵੇਗੀ।

ਆਸ ਉਹਦੀ ਯਾਦ ਵਿੱਚ ਗੁਜ਼ਾਰਨਾ ਹੈ। ਉਸੇ ਵੇਲੇ ਫਿਰ ਸਿਮਰਨ ਦੇ ਵਿੱਚ ਜੁੜ ਗਿਆ ਤੇ ਆਪਣੀ ਰਸਨਾ ਤੋਂ ਉੱਚੀ ਉੱਚੀ ਰਾਮ ਰਾਮ ਬੋਲਣ ਲੱਗਾ। ਅੱਜ ਜਦੋਂ ਸਿਮਰਨ ਵਿੱਚ ਜੁੜਿਆ ਹੈ ਨਾ, ਰਾਮ ਰਾਮ ਬੋਲ ਰਿਹਾ ਹੈ ਤੇ ਕੀ ਹੋਇਆ, ਇਹਨੇ ਨੂੰ ਇਸ ਦੇਸ਼ ਦਾ ਰਾਜਾ ਇਸ ਜੰਗਲ ਦੇ ਵਿੱਚ ਹੀ ਗੁਜ਼ਰ ਰਿਹਾ ਹੈ। ਕੀ ਤੱਕ ਰਿਹਾ ਹੈ, ਰਾਮ ਰਾਮ ਦੀ ਆਵਾਜ਼ ਆ ਰਹੀ ਹੈ। ਆਪਣੇ ਘੋੜੇ ਤੋਂ ਉਤਰਿਆ ਤੇ ਉਤਰ ਕੇ ਜੰਗਲ ਵੱਲ ਝਾਕ ਮਾਰੀ, ਕੀ ਦੇਖ ਰਿਹਾ ਹੈ, ਇੱਕ ਬੜਾ ਹੀ ਸੁੰਦਰ ਬੱਚਾ ਬੈਠਾ ਰਾਮ ਰਾਮ ਦਾ ਸਿਮਰਨ ਕਰ ਰਿਹਾ ਹੈ। ਇਸ ਰਾਜੇ ਦੇ ਕੋਈ ਔਲਾਦ ਨਹੀਂ, ਕੋਈ ਬੱਚਾ ਨਹੀਂ। ਇਸ ਸੁੰਦਰ ਬੱਚੇ ਵੱਲ ਦੇਖ ਕੇ, ਜਿਸ ਦੀ ਰਸਨਾ ਤੇ ਰਾਮ ਹੈ, ਇਸ ਦੇ ਵੱਲ ਤੱਕ ਕੇ ਮਨ ਦੇ ਵਿੱਚ ਐਡਾ ਪਿਆਰ ਭਰ ਆਇਆ, ਐਡਾ ਮੋਹ ਭਰ ਆਇਆ, ਨੱਸ ਕੇ ਗਿਆ ਤੇ ਇਸ ਬੱਚੇ ਨੂੰ ਆਪਣੀ ਛਾਤੀ ਨਾਲ ਲਾ ਲਿਆ, ਪੁੱਤਰ ਬਣਾ ਕੇ ਆਪਣੇ ਘਰ ਲੈ ਗਿਆ। ਤੂੰ ਮੇਰਾ ਪੁੱਤਰ ਹੈ। ਸਮਾਂ ਬੀਤਿਆ, ਇਹ ਰਾਜਾ ਬਿਰਧ ਹੋਇਆ ਤੇ ਇਹ ਬੱਚਾ ਜਵਾਨ ਹੋ ਗਿਆ। ਦੇਖੋ ਨਾਮ ਦੀਆਂ

ਇਸ ਦਰਵਾਜ਼ੇ ਦੇ ਕੋਲ ਜਾ ਕੇ ਖਲੋਤੇ ਨੇ ਵੀ ਇਹ ਘਰ ਕਿਸ ਦਾ ਹੈ, ਬੇਸਵਾ ਦਾ ਹੈ। ਮਹਾਂਪੁਰਸ਼ ਬਾਹਰ ਖਲੋਤੇ, ਬਰਸਾਤ ਹੋ ਰਹੀ ਹੈ, ਸਰਦੀ ਦੀ ਰੁੱਤ ਹੈ, ਕੰਬ ਰਹੇ ਨੀ ਤੇ ਗਣਕਾ ਨੇ ਦਰਵਾਜ਼ਾ ਖੋਲਿਆ, ਬਾਬਾ ਜੀ ਅੰਦਰ ਲੰਘ ਆਓ, ਅੰਦਰ ਲੰਘ ਆਓ। ਮਹਾਂਪੁਰਸ਼ ਦਰਵਾਜ਼ੇ ਵਿੱਚ ਖਲੋਤੇ ਨੇ, ਨਸ ਕੇ ਅੰਦਰ ਗਈ। ਸਤਪੁਰਖ ਆਏ ਨੇ, ਸੇਵਾ ਕਰ ਲਵਾਂ। ਨਸ ਕੇ ਗਈ ਤੇ ਦੁੱਧ ਦਾ ਗਲਾਸ ਲੈ ਕੇ ਆਈ, ਬਾਬਾ ਜੀ ਛਕ ਲਵੋ। ਮਹਾਂਪੁਰਸ਼ ਆਖਣ ਲੱਗੇ, ਬੱਚੀ ਤੇਰਾ ਕੰਮ ਕੀ ਹੈ, ਕੀ ਕਿਰਤ ਕਰਦੀ ਹੈ? ਬਾਬਾ ਜੀ ਮੇਰਾ ਧੰਦਾ ਬਹੁਤ ਮਾੜਾ ਹੈ, ਮੈਂ ਕਰਮਾਂ ਦੀ ਮਾਰੀ ਬੇਸਵਾ। ਆਖਣ ਲੱਗੇ, ਬੱਚੀ ਆ ਤੇਰੇ ਹੱਥਾਂ ਦਾ ਦੁੱਧ ਅਸਾਂ ਨੇ ਨਹੀਂ ਪੀਣਾ। ਇੰਨੀ ਗੱਲ ਆਖੀ ਤੇ ਗਣਕਾ ਦੇ ਅੱਖਾਂ ਵਿੱਚੋਂ ਹੰਝੂ ਆਏ। ਕਿਉਂ ਨਹੀਂ ਪੀਣਾ? ਤੇਰਾ ਕਰਮ ਮਾੜਾ ਹੈ, ਜੇ ਸਾਡੀ ਇੱਕ ਗੱਲ ਮੰਨੇਗੀ ਤੇ ਤਾਂ ਇਹ ਦੁੱਧ ਦਾ ਗਲਾਸ ਮੈਂ ਪੀਵਾਂਗਾ। ਮਹਾਂਪੁਰਸ਼ ਦੁਨੀਆ ਨੂੰ ਤਾਰਨ ਵਾਸਤੇ ਆਉਂਦੇ ਨੇ, ਬਾਬਾ ਜੀ ਤੁਹਾਡੀ ਹਰ ਇੱਕ ਗੱਲ ਮੰਨਾਂਗੀ। ਮਹਾਂਪੁਰਸ਼ਾਂ ਦੇ ਕੋਲ ਇੱਕ ਪਿੰਜਰੇ ਦੇ

ਧੂਰ ਕਹਿੰਦੇ ਨੇ ਮਿੱਟੀ ਨੂੰ। ਮਿੱਟੀ ਦੇ ਵਿੱਚ ਪੈਰ ਮਾਰੀਏ ਤਾਂ ਮਿੱਟੀ ਦੇ ਛੋਟੇ ਛੋਟੇ ਕਿਣਕੇ ਉਤਾਂਹ ਨੂੰ ਉੱਡਦੇ। ਉਹ ਮਿੱਟੀ ਦੇ ਕਿਣਕੇ ਉਤਾਂਹ ਉੱਡ ਕੇ ਫਿਰ ਦੁਬਾਰਾ

ਜਿਸ ਤਰ੍ਹਾਂ ਮਿੱਟੀ ਧਰਤੀ ਤੇ ਔਰ ਧਰਤੀ ਦੀ ਮਿੱਟੀ ਤੇ ਪੈਰ ਮਾਰਨੇ, ਉਹ ਮਿੱਟੀ ਉਤਾਂਹ ਉੱਡਦੀ ਹੈ ਪਰ ਉੱਡ ਕੇ ਫਿਰ ਦੁਬਾਰਾ ਉਹ ਮਿੱਟੀ ਦੇ ਵਿੱਚ ਹੀ ਮਿਲ

ਪਾਣੀ ਦੀ ਲਹਿਰ ਪਰ ਸਤਸੰਗ ਉਹ ਲਹਿਰ ਹੈ ਤਾਂ ਪਾਣੀ ਪਾਣੀ ਤੋਂ ਵੱਖ ਨਹੀਂ ਆਖੋ ਸਤਨਾਮ ਸਿੰਘ ਜੈਸੇ ਇੱਕ ਨਦ ਤੇ ਤਰੰਗ ਕੋਟ ਉਪਜਤ ਹੈ ਪਾਨ ਕੇ ਤਰੰਗ ਸਭੇ ਪਾਨ ਹੀ ਕਹਾਏਂਗੇ ਜਿਸ ਤਰ੍ਹਾਂ ਨਦੀ ਵਿਚ ਪਾਣੀ ਦੀਆਂ ਲਹਿਰਾਂ ਉੱਠਦੀਆਂ ਨੇ ਉਹਨਾਂ ਪਾਣੀ ਦੀਆਂ ਲਹਿਰਾਂ ਨੂੰ ਅਸੀਂ ਪਾਣੀ ਹੀ ਆਖਾਂਗੇ ਪਾਣੀ

Radha Vila. Shahar. Hindustan da manya hoya shahar Sarhand. Sarhand shahar ਸਾਰੇ ਸ਼ਹਿਰ ਦੇ ਵਿੱਚ ਮਾਰਸ਼ਲ ਲਾ ਲੱਗਾ ਕਰਫਿਊ ਲੱਗਾ ਲੋਕ ਆਪਣੇ ਘਰਾਂ ਵਿੱਚ ਬੰਦ ਹਨ ਰਾਤ ਦਾ ਵੇਲਾ ਸੁੱਤੇ ਹਨ ਸਿਆਲਾਂ ਦੇ ਦਿਨ ਹਨ ਸਰਦੀ ਵੀ ਬਹੁਤ ਹੈ ਜਿੱਥੇ ਸਾਰਾ ਸ਼ਹਿਰ ਸੁੱਤਾ ਹੈ ਉੱਥੇ ਇਸੇ ਸਰਹੰਦ ਸ਼ਹਿਰ ਦੇ ਵਿੱਚ ਇੱਕ ਘਰ ਦੇ ਅੰਦਰ ਇੱਕ ਗੱਭਰੂ ਨੌਜਵਾਨ ਜਿਸਦੇ ਬੱਚੇ ਸੁੱਤੇ ਹਨ ਪਰ ਇਹ ਗੱਭਰੂ ਨੌਜਵਾਨ ਆਪਣੀ ਘਰਵਾਲੀ ਦੇ ਕੋਲ ਬੈਠਾ ਹੈ

ਅੱਜ ਸਰਹੰਦ ਸ਼ਹਿਰ ਨੂੰ ਕੀ ਆਖਾਂ, ਗੁਰੂ ਦੀ ਬਖਸ਼ਿਸ਼ ਆਖਾਂ ਕਿ ਬਦਕਿਸਮਤੀ ਆਖਾਂ ਇਸ ਸ਼ਹਿਰ ਦੀ। ਇਸ ਦੀ ਘਰਵਾਲੀ ਕਹਿਣ ਲੱਗੀ, ਮੈਂ ਤੁਹਾਡੀ ਗੱਲ ਸਮਝੀ ਨਹੀਂ। ਫਿਰ ਕਹਿੰਦਾ ਬਲੀਏ ਰੋਕੇ, ਸਰਹੰਦ ਸ਼ਹਿਰ ਨੂੰ ਭਾਗਾਂ ਵਾਲਾ ਆਖਾਂ, ਕਿਹਦੀ ਬਦਕਿਸਮਤੀ ਤੇ ਰੋਵਾਂ। ਘਰਵਾਲੀ ਫਿਰ ਪੁੱਛਦੀ, ਮੈਂ ਤੁਹਾਡੀ ਗੱਲ ਸਮਝੀ ਨਹੀਂ, ਇਹ ਗੱਭਰੂ ਨੌਜਵਾਨ ਕੌਣ ਹੈ? ਇਸਦਾ ਨਾਮ ਹੈ ਬਾਬਾ ਮੋਤੀ ਰਾਮ ਮਹਿਰਾ। ਇਹ ਮੋਤੀ ਰਾਮ ਮਹਿਰਾ ਕਹਿਣ ਲੱਗਾ, ਭਲੀਏ ਲੋਕੇ, ਸ਼ਹਿਰ ਦੇ ਵੱਡੇ ਭਾਗ ਇਸ ਵਾਸਤੇ ਆਖਦਾ ਕਿਉਂਕਿ ਅੱਜ ਇਸ

ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦੇ ਇਸ ਸ਼ਹਿਰ ਵਿੱਚ ਆਏ ਹਨ। ਜਿੱਥੇ ਉਹਨਾਂ ਕਦਮ ਧਰੇ ਉਹ ਸ਼ਹਿਰ ਪਵਿੱਤਰ ਹੋ ਗਿਆ। ਪਰ ਦੂਸਰੇ ਪਾਸੇ ਬਦਕਿਸਮਤੀ ਸ਼ਹਿਰ ਦੇ ਇਸ ਵਾਸਤੇ ਆਖਦਾ ਕਿ ਮਾਤਾ ਗੁਜਰੀ ਔਰ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੱਦ ਦੇ ਨਵਾਬ ਨੇ ਠੰਡੇ ਬੁਰਜ ਵਿੱਚ ਕੈਦ ਕੀਤਾ। ਕੈਦ ਦੇਖਦਾ ਤੇ ਮਨ ਰੋਂਦਾ ਹੈ, ਦਿਲ ਰੋਂਦਾ ਹੈ, ਅੱਖਾਂ ਰੋਂਦੀਆਂ ਨੇ। ਪਰ ਜੇ ਮਾਤਾ ਜੀ ਔਰ ਸਾਹਿਬਜ਼ਾਦਿਆਂ ਦੇ ਚਰਨਾਂ ਨੂੰ ਦੇਖਾਂ ਤੇ ਸ਼ਹਿਰ ਦੇ ਵੱਡੇ ਲੱਗਾ ਪਰੀਏ ਲੋਕੇ ਹਰ ਪਾਸੇ ਕਰਫਿਊ ਮਾਰਸ਼ਲ ਲਾਉਣ ਲੱਗਾ। ਮਾਤਾ ਗੁਜਰੀ ਜੀ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਠੰਡੇ ਬੁਰਜ ਵਿੱਚ ਕੈਦ ਹਨ। ਬੁਰਜ ਕੀ ਹੈ? ਉੱਚਾ ਸਾਰਾ ਇੱਕ ਮਕਾਨ ਬਣੇ ਹੈ ਸੌਖੀ ਸਮਝ ਵਾਸਤੇ। ਜੰਗਲਾ ਹੈ, ਇੱਕ ਪਾਸਿਓ ਹਵਾ ਆਉਂਦੀ ਹੈ, ਦੂਸਰੇ ਪਾਸੇ ਨਿਕਲ ਜਾਂਦੀ ਹੈ। ਇਸ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਔਰ ਸਾਹਿਬਜ਼ਾਦੇ ਕੈਦ ਕੀਤੇ ਗਏ। ਮੋਤੀ ਰਾਮ ਮਹਿਰਾ ਕਹਿਣ ਲੱਗਾ, ਪਰੀਏ ਲੋਕੇ, ਮੇਰਾ ਚਿੱਤ ਕਰਦਾ ਹੈ ਮੈਂ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਗੁਜਰੀ ਨੂੰ ਦੁੱਧ ਪਿਆ ਕੇ ਆਵਾਂ। ਘਰਵਾਲੀ ਨੇ ਕਿਹਾ, ਪੱਤਾ ਪੱਤਾ ਤੇ ਵੈਰੀ ਹੈ, ਠੰਡੇ ਬੁਰਜ ਦੇ ਦੁਆਲੇ ਬੜਾ ਸਖਤ ਪਹਿਰਾ ਹੈ, ਉੱਥੇ ਕੋਈ ਨਹੀਂ ਜਾ ਸਕਦਾ। ਜੇ ਤੁਸੀਂ ਗਏ ਤੇ ਫਿਰ ਜਿਉਂਦੇ ਵਾਪਸ ਨਹੀਂ ਆਵੋਗੇ, ਜੇ ਤੁਹਾਨੂੰ ਕੁਝ ਹੋ ਗਿਆ ਫਿਰ ਮੇਰਾ ਤੇ ਇਹਨਾਂ ਬੱਚਿਆਂ ਦਾ ਕੀ ਹੋਵੇਗਾ। ਇਹ ਦੋਨੋਂ ਜੀ ਬੈਠੇ ਆਪਸ ਵਿੱਚ ਇਹ ਗੱਲਾਂ ਪੈ ਕਰਦੇ ਹਨ। ਔਸਤਾ ਸੰਗਤ,

ਮੈਂ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਗੁਜਰੀ ਨੂੰ ਦੁੱਧ ਪਿਆ ਕੇ ਆਉਂਦਾ ਤੇ ਮੋਤੀ ਰਾਮ ਮਹਿਰਾ ਦੀ ਘਰਵਾਲੀ ਦਾ ਇੱਕ ਵਾਰੀ ਸਰੀਰ ਕੰਬ ਗਿਆ। ਉਹ ਤੇ ਬਾਗੀ ਹਨ ਹਕੂਮਤ ਦੇ, ਜਿਹੜਾ ਵੀ ਉਹਨਾਂ ਦੀ ਮਦਦ ਕਰੇਗਾ ਨਵਾਬ ਉਹਨਾਂ ਨੂੰ ਜਿਉਂਦਾ ਨਹੀਂ ਛੱਡੇਗਾ। ਤਾਂ ਮੋਤੀ ਰਾਮ ਨੇ ਕਿਹਾ, ਭਲੀਏ ਲੋਕੇ, ਤੈਨੂੰ ਪਤਾ ਸਾਡੀ ਜਾਤ ਕੀ ਹੈ? ਸਾਡੀ ਜਾਤ ਹੈ ਮਹਿਰਾ ਜੀਵਨ, ਤੇ ਸਾਡੀ ਜਾਤ ਨੂੰ ਕਦੀ ਵੀ ਕਿਸੇ ਨੇ ਮਾਣ ਨਹੀਂ ਦਿੱਤਾ, ਸਾਡੇ ਵਰਗਿਆਂ ਨੂੰ ਕਦੀ ਕਿਸੇ ਨੇ ਆਪਣਾ ਰੂਪ ਨਹੀਂ ਦਿੱਤਾ ਯੁਗਾਂ ਤੋਂ। ਭਲੀਏ ਲੋਕੇ, ਜਿਸ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਡੇ ਵਰਗੇ ਨੀਵਿਆਂ ਨੂੰ ਆਪਣੇ ਗਲ ਦੇ ਨਾਲ ਲਗਾ ਕੇ ਆਪਣਾ ਰੂਪ ਦਿੱਤਾ, ਜੇ ਉਹਨਾਂ ਦੇ ਸਾਹਿਬਜ਼ਾਦਿਆਂ ਦੀ ਸੇਵਾ ਕਰਦਿਆਂ ਜਾਨ ਵੀ ਚਲੀ ਜਾਏ ਤੇ ਹੋਰ ਕੀ ਚਾਹੀਦਾ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੋਤੀ ਰਾਮ ਕਹਿਣ ਲੱਗਾ, ਪਰ ਇਹ ਲੋਕੇ ਸੁਣ,

ਉਸ ਵੇਲੇ ਦੀ ਗੱਲ। ਹਸਤਨਾਪੁਰ ਤੇ ਧ੍ਰਿਤਰਾਸ਼ਟਰ ਦਾ ਰਾਜ ਸੀ। ਕੈਰਵ ਔਰ ਪਾਂਡਵ ਦਰੋਣਾਚਾਰਿਆ ਦੇ ਕੋਲ ਵਿਦਿਆ ਪੜ੍ਹਦੇ ਸਨ ਔਰ ਸ਼ਸਤਰ ਵਿਦਿਆ ਵੀ ਸਿੱਖਦੇ ਸਨ। ਦੁਆਪਰ ਯੁੱਗ ਦੇ ਵਿੱਚ ਦਰੋਣਾਚਾਰਿਆ ਇੱਕ ਬੜੇ ਹੀ ਮੰਨੇ ਪਰਮੰਨੇ ਔਰ ਬੜੀ ਹੀ ਸੂਝ ਬੂਝ ਰੱਖਣ ਵਾਲੇ ਗੁਰੂ ਮੰਨੇ ਗਏ ਹਨ, ਧਨੁਸ਼ ਵਿਦਿਆ ਦੇ, ਸ਼ਸਤਰ ਵਿਦਿਆ ਦੇ। ਮੋਤੀ ਰਾਮ ਮਹਿਰਾ ਸੁਣਾ ਰਿਹਾ ਪਲੀਏ ਰੁਕੇ, ਦਰੋਣਾਚਾਰਿਆ ਦੇ ਕੋਲ ਕੈਰਵ ਤੇ ਪਾਂਡਵ ਰਾਜਕੁਮਾਰ ਸ਼ਸਤਰ ਵਿਦਿਆ ਸਿੱਖਣ ਆਉਂਦੇ, ਉੱਥੇ ਰਹਿੰਦੇ। ਉਨ੍ਹਾਂ ਦਿਨਾਂ ਦੇ ਵਿੱਚ ਹੀ ਸਾਡੀ ਜਾਤੀ ਦੇ ਏਕਲਵ ਆਪਣੇ ਪਿਤਾ ਦੇ ਨਾਲ ਦਰੋਣਾਚਾਰਿਆ ਦੇ ਕੋਲ ਗਏ ਔਰ ਦਰੋਣਾਚਾਰਿਆ ਨੂੰ ਜਾ ਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਵੀ ਸ਼ਸਤਰ ਵਿਦਿਆ ਸਿਖਾਓ, ਮੈਂ ਵੀ ਸ਼ਸਤਰ ਵਿਦਿਆ ਸਿੱਖਣਾ ਚਾਹੁੰਦਾ। ਤਾਂ ਦਰੋਣਾਚਾਰਿਆ ਨੇ ਏਕਲਵ ਨੂੰ ਕਿਹਾ, ਏਕਲਵ ਤੂੰ ਛਤਰੀ ਨਹੀਂ, ਤੂੰ ਨੀਵੀਂ ਜਾਤ ਦੇ। ਇਹ ਸ਼ਸਤਰ ਵਿਦਿਆ ਸਿਰਫ ਛਤਰੀ ਸਿੱਖ ਸਕਦੇ, ਉੱਚੀ ਜਾਤ ਵਾਲੇ। ਤੂੰ ਛਤਰੀ ਨਹੀਂ, ਉੱਚੀ ਜਾਤ ਦਾ ਨਹੀਂ, ਇਸ ਕਰਕੇ ਮੈਂ ਤੈਨੂੰ ਵਿਦਿਆ ਨਹੀਂ ਦੇ ਸਕਦਾ, ਨਾ ਹੀ ਤੂੰ ਰਾਜਕੁਮਾਰ। ਏਕਲਵ ਦੇ ਮਨ ਤੇ ਬੜੀ ਸੱਟ ਲੱਗੀ। ਜੇ ਮੈਂ ਛਤਰੀ ਨਹੀਂ, ਜੇ ਮੈਂ ਉੱਚੀ ਜਾਤ ਦਾ ਨਹੀਂ, ਤੇ ਕੀ ਮੈਂ ਸ਼ਸਤਰ ਵਿਦਿਆ ਨਹੀਂ ਸਿੱਖ ਸਕਦਾ। ਮਨ ਦੁਖੀ ਹੋਇਆ, ਦਰੋਣਾਚਾਰਿਆ ਦੇ ਕੋਲੋਂ ਇਨਕਾਰ ਸੁਣਿਆ। ਏਕਲਵ ਪਿਤਾ ਦੇ ਨਾਲ ਵਾਪਸ ਆ ਗਿਆ, ਪਰ ਇਹਦੇ ਮਨ ਦੇ ਵਿੱਚ ਦੁੱਖ ਤੇ ਹੈ, ਪਰ ਸਾਧ ਸੰਗਤ ਦਰੋਣਾਚਾਰਿਆ ਵਾਸਤੇ ਪਿਆਰ ਨਹੀਂ ਘਟਿਆ, ਸ਼ਰਧਾ ਨਹੀਂ ਘਟੀ। ਇਹ ਏਕਲਵ ਜੰਗਲ ਵਿੱਚ ਹੀ ਰਹਿੰਦਾ ਸੀ, ਪੀਲ ਜਾਤ ਦਾ। ਇਹ ਦੇਖਦਾ ਸੀ ਲੁਕ ਲੁਕ ਕੇ ਕਿ ਕਿਸ ਤਰ੍ਹਾਂ ਦਰੋਣਾਚਾਰਿਆ ਰਾਜਕੁਮਾਰਾਂ ਨੂੰ ਸ਼ਸਤਰ ਵਿਦਿਆ ਸਿਖਾਉਂਦੇ ਸਨ। ਇਹ ਪਹਿਲਾਂ ਲੁਕ ਕੇ ਦੇਖਦਾ ਸੀ, ਫਿਰ ਆਪਣੇ ਟਿਕਾਣੇ ਆ ਜਾਂਦਾ, ਉੱਥੇ ਆ ਕੇ ਉਸੇ ਤਰ੍ਹਾਂ ਹੀ ਤੀਰ ਚਲਾਉਣ ਦਾ ਅਭਿਆਸ ਕਰਦਾ। ਔਰ ਇਸਨੇ ਇੱਕ ਦਰੋਣਾਚਾਰਿਆ ਦੀ ਆਪਣੇ ਹੱਥਾਂ ਦੇ ਨਾਲ ਮੂਰਤੀ ਵੀ ਬਣਾਈ, ਉਸ ਮੂਰਤੀ ਦੇ ਅੱਗੇ ਫੁੱਲ ਵੀ ਰੱਖਦਾ, ਉਸ ਨੂੰ ਮੱਥਾ ਵੀ ਟੇਕਦਾ। ਔਰ ਫਿਰ ਦਰਖਤਾਂ ਦੇ ਓਹਲੇ ਲੁਕ ਕੇ ਦਰੋਣਾਚਾਰਿਆ ਨੂੰ ਦੇਖਦਾ ਹੈ, ਜਿਹੜਾ ਰਾਜਕੁਮਾਰਾਂ ਨੂੰ ਸ਼ਸਤਰ ਵਿਦਿਆ ਸਿਖਾਉਂਦਾ। ਫਿਰ ਮੂਰਤੀ ਦੇ ਅੱਗੇ ਆ ਕੇ ਆਪ ਉਸੇ ਤਰ੍ਹਾਂ ਅਭਿਆਸ ਕਰਦਾ। ਸਮਾਂ ਬੀਤਿਆ, ਰਾਜਕੁਮਾਰਾਂ ਨੇ ਵਿਦਿਆ ਪੂਰੀ ਕਰ ਲਈ। ਇੱਕ ਦਿਨ ਰਾਜਕੁਮਾਰ ਖਿੱਦੋ ਖੁੰਡੀ ਖੇਡਦੇ ਸਨ, ਜਿਸ ਤਰ੍ਹਾਂ ਅੱਜ ਕੱਲ ਫੁੱਟਬਾਲ ਦੀ ਖੇਡ ਹੈ। ਪਹਿਲਾਂ ਕੱਪੜੇ ਦੀ ਗੇਂਦ ਬਣਾ ਕੇ ਉਹਦੇ ਨਾਲ ਲੋਕ ਖੇਡਿਆ ਕਰਦੇ ਸਨ। ਖੇਡਦਿਆਂ ਖੇਡਦਿਆਂ ਉਹ ਗੇਂਦ ਇੱਕ ਖੂਹ ਵਿੱਚ ਡਿੱਗ ਪਈ। ਹੁਣ ਗੇਂਦ ਖੂਹ ਵਿੱਚ ਡਿੱਗੀ ਤੇ ਖੇਡ ਰੁਕ ਗਈ।
ਹੁਣ ਉਸ ਗੇਂਦ ਨੂੰ ਕੱਢਣ ਵਾਸਤੇ ਹੋਰ ਤੇ ਕੋਈ ਸਾਧਨ ਨਹੀਂ ਸੀ ਤਾਂ ਅਰਜੁਨ ਜਿਹੜਾ ਸੀ ਬੜਾ ਮੰਨਿਆ ਹੋਇਆ ਤੀਰਅੰਦਾਜ਼ ਸੀ ਇਸ ਨੇ ਇੱਕ ਤੀਰ ਚਲਾਇਆ ਉਹ ਗੇਂਦ ਦੇ ਉੱਤੇ ਲੱਗਾ ਫਿਰ ਇੱਕ ਤੀਰ ਦੇ ਉੱਤੇ ਦੂਸਰਾ ਤੀਰ ਫਿਰ ਦੂਸਰੇ ਤੀਰ ਤੇ ਤੀਸਰਾ ਤੀਰ ਇਹ ਤੀਰ ਚਲਾਉਣ ਦਾ ਕਮਾਲ ਸੀ ਤੀਰ ਦੇ ਉੱਤੇ ਤੀਰ ਮਾਰ ਕੇ ਇੱਕ ਰੱਸੀ ਜਿਹੀ ਬਣਾਈ ਔਰ ਗੇਂਦ ਨੂੰ ਖੂਹ ਵਿੱਚੋਂ ਬਾਹਰ ਕੱਢ ਲਿਆ ਇਹ ਕਮਾਲ ਸੀ ਅਰਜੁਨ ਦੀ ਤੀਰਅੰਦਾਜ਼ੀ ਦਾ ਦਰੋਣਾਚਾਰਿਆ ਵੀ ਬੜੇ ਖੁਸ਼ ਨੇ ਤੇ ਉਹਨਾਂ ਨੇ ਕਹਿ ਵੀ ਦਿੱਤਾ ਸੀ ਅਰਜੁਨ ਇਸ ਸੰਸਾਰ ਦੇ ਵਿੱਚ ਤੇਰੇ ਵਰਗਾ ਕੋਈ ਤੀਰ ਅੰਦਾਜ਼ ਨਹੀਂ ਭਾਵ ਕੋਈ ਤੀਰ ਚਲਾਉਣ ਵਾਲਾ ਨਹੀਂ ਅਰਜੁਨ ਵੀ ਖੁਸ਼ ਗੁਰੂ ਵੀ ਖੁਸ਼ ਤੇ ਰਾਜਕੁਮਾਰ ਵੀ ਖੁਸ਼ ਹੁਣ ਇੱਕ ਦਿਨ ਹੋਇਆ ਕਿ ਦਰੋਣਾਚਾਰਿਆ ਇਹਨਾਂ ਰਾਜਕੁਮਾਰਾਂ ਦੇ ਨਾਲ ਜੰਗਲ ਵਿੱਚ ਜਾ ਰਹੇ ਸਨ ਏਕਲਵ ਦੇ ਕੋਲ ਇੱਕ ਕੁੱਤਾ ਹੁੰਦਾ ਸੀ ਉਹ ਕੁੱਤਾ ਵੀ ਉਸ ਪਾਸੇ ਆ ਨਿਕਲਿਆ ਕੁੱਤਾ ਭੌਂਕਣ ਲੱਗ ਪਿਆ ਤੇ ਏਕਲਵ ਦੇ ਮਨ ਵਿੱਚ ਵਿਚਾਰ ਆਇਆ ਦਰੋਣਾਚਾਰਿਆ ਮੇਰਾ ਗੁਰੂ ਹੈ ਧਿਆਨ ਰੱਖਣਾ ਸਾਧ ਸੰਗਤ ਇੱਕ ਪਾਸੇ ਦਰੋਣਾਚਾਰਿਆ ਗੁਰੂ ਹੈ ਇੱਕ ਪਾਸੇ ਏਕਲਵ ਉਹਦਾ ਅਨਨ ਪਰਮ ਭਗਤ ਹੈ ਉਹਦਾ ਚੇਲਾ ਏਕਲਵ ਦੀ ਭਗਤੀ ਦੇਖਣਾ ਤੇ ਦਰੋਣਾਚਾਰਿਆ ਦਾ ਰਵੱਈਆ ਦੇਖਣਾ ਕੁੱਤਾ ਭੌਂਕ ਰਿਹਾ ਤੇ ਏਕਲਵ ਮਨ ਵਿੱਚ ਸੋਚਦਾ ਹੈ ਕੁੱਤਾ ਭੌਂਕਦਾ ਪਿਆ ਦਰੋਣਾਚਾਰਿਆ ਜੀ ਆ ਰਹੇ ਨੇ ਇਹ ਤੇ ਮੇਰੇ ਗੁਰੂ ਕੁੱਤਾ ਭੌਂਕੇ ਇਹ ਤੇ ਗੱਲ ਚੰਗੀ ਤੇ ਏਕਲਵ ਮਨ ਵਿੱਚ ਸੋਚਦਾ ਜੇ ਆਵਾਜ਼ ਮਾਰੀ ਕੁੱਤੇ ਨੂੰ ਕੁੱਤਾ ਚੁੱਪ ਤੇ ਕਰ ਜਾਏਗਾ ਪਰ ਦਰੋਣਾਚਾਰਿਆ ਨੂੰ ਪਤਾ ਲੱਗ ਜਾਏਗਾ ਇੱਥੇ ਕੋਈ ਲੁਕ ਕੇ ਖੜਾ ਆਖੋ ਸਤਨਾਮ ਸਿੰਘ ਹੁਣ ਇਹੋ ਜਿਹਾ ਕੰਮ ਕਰਾਂ ਕੁੱਤਾ ਭੌਂਕੇ ਵੀ ਨਾ ਤੇ ਗੁਰੂ ਨੂੰ ਪਤਾ ਵੀ ਨਾ ਲੱਗੇ ਗੁਰੂ ਦੀ ਬੇਅਦਬੀ ਨਾ ਹੋਵੇ ਕਿੰਨੀ ਸ਼ਰਧਾ ਏਕਲਵ ਦੇ ਮਨ ਵਿੱਚ ਏਕਲਵ ਨੇ ਹੱਥ ਵਿੱਚ ਕਮਾਨ ਪਕੜੀ ਪੱਥੇ ਵਿੱਚੋਂ ਤੀਰ ਕੱਢਿਆ ਕਮਾਨ ਤੇ ਤੀਰ ਚੜਾ ਕੇ ਇੰਨੀ ਕਮਾਲ ਦੇ ਨਾਲ ਇਹਨੇ ਤੀਰ ਚਲਾਇਆ ਉਹ ਤੀਰ ਕੁੱਤੇ ਦੇ ਮੂੰਹ ਵਿੱਚ ਜਾ ਕੇ ਲੱਗਾ ਤੀਰ ਚਲਾਉਣ ਦੀ ਕਮਾਲ ਇਹ ਸੀ ਤੀਰ ਕੁੱਤੇ ਦੇ ਮੂੰਹ ਵਿੱਚ ਤੇ ਗਿਆ ਪਰ ਨਾ ਤੇ ਖੂਨ ਵਗਿਆ ਤੇ ਨਾ ਹੀ ਕੁੱਤੇ ਦੇ ਮੂੰਹ ਵਿੱਚ ਜ਼ਖਮ ਹੋਇਆ ਫਿਰ ਦੂਸਰਾ ਤੀਰ ਫਿਰ ਤੀਸਰਾ ਤੀਰ ਚਲਾ ਚਲਾ ਕੇ ਕੁੱਤੇ ਦਾ ਮੂੰਹ ਭਰ ਦਿੱਤਾ ਕਮਾਲ ਇਹੋ ਹੀ ਸੀ ਤੀਰਾਂ ਦੇ ਨਾਲ ਮੂੰਹ ਭਰ ਦਿੱਤਾ ਪਰ ਕੁੱਤੇ ਦੇ ਮੂੰਹ ਵਿੱਚੋਂ ਖੂਨ ਨਹੀਂ ਵਗਿਆ ਤੇ ਨਾ ਹੀ ਕੋਈ ਜ਼ਖਮ ਆਇਆ ਹੁਣ ਇਹ ਕਮਾਲ ਦਰੋਣਾਚਾਰਿਆ ਨੇ ਵੀ ਦੇਖਿਆ ਔਰ ਰਾਜਕੁਮਾਰਾਂ ਨੇ ਵੀ ਔਰ ਸਾਰੇ ਦੰਦਾਂ ਥੱਲੇ ਉਂਗਲੀਆਂ ਲੈਣ ਲੱਗ ਪਏ ਇਹ ਕੌਣ ਹੈ ਤੀਰ ਅੰਦਾਜ਼ ਜਿਹਨੇ ਇਹ ਕਮਾਲ ਕੀਤੀ।

ਕੁੱਤੇ ਦਾ ਮੂੰਹ ਤੀਰਾਂ ਨਾਲ ਭਰਿਆ ਦੇਖਿਆ। ਇਹ ਸਾਰੇ ਰਾਜਕੁਮਾਰ ਖਾਸ ਕਰਕੇ ਅਰਜੁਨ ਦਰੋਣਾਚਾਰਿਆ ਨੂੰ ਕਹਿਣ ਲੱਗਾ, ਗੁਰੂ ਜੀ ਤੁਸੀਂ ਕਹਿੰਦੇ ਸੀ ਅਰਜੁਨ ਤੇਰੇ ਵਰਗਾ ਤੀਰ ਅੰਦਾਜ ਇਸ ਸੰਸਾਰ ਵਿੱਚ ਕੋਈ ਨਹੀਂ, ਨਾ ਕੋਈ ਹੋਇਆ ਨਾ ਕੋਈ ਹੋਏਗਾ, ਪਰ ਇਹ ਕੌਣ? ਆਖੋ ਸਤਨਾਮ ਸਿੰਘ ਹੋਏ। ਇਹ ਕੌਣ ਮਹਾਨ ਤੀਰ ਅੰਦਾਜ ਹੈ? ਇੱਕ ਨਵੀਂ ਗੱਲ ਹੈ ਸੰਸਾਰ ਵਿੱਚ। ਸੋਰ ਬੇਰਾ ਦੇ ਇਤਿਹਾਸ ਵਿੱਚ ਕੋਈ ਤੀਰ ਚਲਾਵੇ, ਕੁੱਤੇ ਦਾ ਮੂੰਹ ਤੀਰਾਂ ਨਾਲ ਭਰ ਦੇਵੇ, ਫਿਰ ਉਹਦੇ ਮੂੰਹ ਵਿੱਚ ਜ਼ਖਮ ਨਾ ਆਵੇ। ਸਾਧ ਸੰਗਤ, ਇਹ ਸੂਰਮਿਆਂ ਦੀ ਵੀਰਤਾ ਵਾਲੇ ਇਨਸਾਨਾਂ ਦੇ ਜੀਵਨ ਦੀ ਇੱਕ ਝਾਕੀ। ਦਰੋਣਾਚਾਰਿਆ ਵੀ ਹੈਰਾਨ। ਦਰੋਣਾਚਾਰਿਆ ਕਹਿਣ ਲੱਗੇ, ਚੇਲੇ ਤੇ ਮੇਰੇ ਬੜੇ ਨੇ, ਜਿਨ੍ਹਾਂ ਵਿੱਚੋਂ ਮੁੱਖ ਚੇਲੇ ਤੇ ਤੁਸੀਂ ਹੋ। ਇਹੋ ਜਿਹੀ ਵਿਦਿਆ ਮੈਂ ਤੁਹਾਨੂੰ ਵੀ ਨਹੀਂ ਦਿੱਤੀ। ਆਵਾਜ਼ ਮਾਰੀ, ਕੌਣ ਹੈ? ਜਿਹੜਾ ਵੀ ਹੈ ਸਾਹਮਣੇ ਆ ਜਾਵੇ। ਹੁਣ ਗੁਰੂ ਦੀ ਆਵਾਜ਼, ਕੌਣ ਹੈ? ਜਿਹੜਾ ਵੀ ਹੈ ਸਾਹਮਣੇ ਆ ਜਾਵੇ। ਏਕਲਵ ਦੇ ਮਨ ਵਿੱਚ ਪਿਆਰ ਆਇਆ, ਸ਼ਰਧਾ ਆਈ, ਕਹਿਣ ਲੱਗਾ ਜੋ ਮੇਰੇ ਗੁਰੂ ਨੇ ਆਵਾਜ਼ ਮਾਰੀ। ਹੁਣ ਲੁਕਣਾ ਨਹੀਂ, ਏਕਲਵ ਆਇਆ, ਦਰੋਣਾਚਾਰਿਆ ਨੂੰ ਆ ਕੇ ਨਮਸਕਾਰ ਕੀਤਾ, ਮੱਥਾ ਟੇਕੇ। ਦਰੋਣਾਚਾਰਿਆ ਹੈਰਾਨ ਹੋ ਕੇ ਕਹਿਣ ਲੱਗਾ, ਤੇਰਾ ਨਾਮ ਕੀ ਹੈ ਔਰ ਤੇਰਾ ਗੁਰੂ ਕੌਣ ਹੈ? ਏਕਲਵ ਕਹਿਣ ਲੱਗਾ, ਨਾਮ ਹੈ ਏਕਲਵ, ਪੀਰ ਜਾਤ ਦਾ ਹਾਂ, ਨੀਵੀਂ ਜਾਤ ਦਾ, ਤੇ ਗੁਰੂ ਮੇਰਾ ਦਰੋਣਾਚਾਰਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧਿਆਨ ਰੱਖਣਾ, ਇੱਕ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਨ ਔਰ ਇੱਕ ਪਾਸੇ ਆਪਣੇ ਆਪ ਨੂੰ ਉੱਚੇ ਕਹਾਣ ਵਾਲੇ ਦਰੋਣਾਚਾਰਿਆ। ਮੋਤੀ ਰਾਮ ਮਹਿਰਾ ਘਰ ਵਾਲੇ ਨੂੰ ਸੁਣਾ ਰਹੇ ਹੈ ਕਿ ਸੁਣ, ਮੈਂ ਗੁਰੂ ਗੋਬਿੰਦ ਸਿੰਘ ਜੀ ਨਾਲ ਕਿਉਂ ਪਿਆਰ ਕਰਨਾ। ਦਰੋਣਾਚਾਰਿਆ ਕਹਿਣ ਲੱਗੇ, ਤੇਰਾ ਗੁਰੂ ਕੌਣ ਹੈ? ਏਕਲਵ ਕਹਿੰਦਾ, ਮੇਰਾ ਗੁਰੂ ਦਰੋਣਾਚਾਰਿਆ। ਤੇ ਦਰੋਣਾਚਾਰਿਆ ਹੈਰਾਨ ਹੋ ਕੇ ਕਹਿਣ ਲੱਗੇ, ਮੈਂ ਤੇ ਜੇਲਾ ਬਣਾਇਆ ਨੀ ਤੈਨੂੰ, ਨਾ ਹੀ ਮੈਂ ਤੈਨੂੰ ਸ਼ਸਤਰ ਵਿਦਿਆ ਸਿਖਾਈ, ਤੂੰ ਮੇਰਾ ਚੇਲਾ ਕਿਵੇਂ ਹੋਇਆ? ਤਾਂ ਏਕਲਵ ਨੇ ਕਿਹਾ, ਆਓ ਮੇਰੇ ਨਾਲ। ਏਕਲਵ ਇਹਨਾਂ ਸਾਰਿਆਂ ਨੂੰ ਉਸ ਜਗ੍ਹਾ ਲੈ ਗਿਆ ਜਿੱਥੇ ਇਹਨੇ ਦਰੋਣਾਚਾਰਿਆ ਦੀ ਮੂਰਤੀ ਬਣਾਈ ਸੀ। ਦਰੋਣਾਚਾਰਿਆ ਹੈਰਾਨ ਹੋ ਗਏ ਆਪਣੀ ਮੂਰਤੀ ਦੇਖ ਕੇ ਔਰ ਉਹਦੇ ਅੱਗੇ ਫੁੱਲ ਪਏ ਹਨ। ਏਕਲਵ ਕਹਿਣ ਲੱਗਾ, ਬਚਪਨ ਦੇ ਵਿੱਚ ਮੈਂ ਤੁਹਾਡੇ ਕੋਲੋਂ ਸ਼ਸਤਰ ਵਿਦਿਆ ਸਿੱਖਣ ਗਿਆ ਸਾਂ, ਪਰ ਤੁਸਾਂ ਕਹਿ ਦਿੱਤਾ ਸੀ ਤੂੰ ਸ਼ਸਤਰ ਵਿਦਿਆ ਨਹੀਂ ਸਿੱਖ ਸਕਦਾ ਕਿਉਂਕਿ ਤੂੰ ਛਤਰੀ ਨਹੀਂ, ਤੂੰ ਨੀਵੀਂ ਜਾਤ ਦਾ, ਪਰ ਮੇਰੇ ਮਨ ਵਿੱਚ ਸ਼ੌਂਕ ਸੀ। ਤੁਸੀਂ ਜਦੋਂ ਰਾਜਕੁਮਾਰਾਂ ਨੂੰ ਸ਼ਸਤਰ ਵਿਦਿਆ ਸਿਖਾਉਂਦੇ ਸੀ ਤੇ ਮੈਂ ਚੋਰੀ ਛਿਪੇ ਦੇਖਦਾ ਰਹਿੰਦਾ ਸਾਂ, ਫਿਰ ਉਸੇ ਤਰ੍ਹਾਂ ਤੁਹਾਡੀ ਮੂਰਤੀ ਦੇ ਕੋਲ ਆ ਕੇ ਮੈਂ ਅਭਿਆਸ ਕਰਦਾ ਸਾਂ ਤੇ ਬਚਪਨ ਤੋਂ ਲੈ ਕੇ ਹੁਣ ਜਵਾਨੀ ਤੱਕ ਮੈਂ ਤੁਹਾਨੂੰ ਚੋਰੀ ਦੇਖਦਾ ਵੀ ਰਿਹਾ ਔਰ ਚੋਰੀ ਵਿਦਿਆ ਵੀ ਸਿੱਖਦਾ ਰਿਹਾ। ਹੁਣ ਦਰੋਣਾਚਾਰਿਆ ਨੇ ਜਦ ਇਹ ਸੁਣਿਆ ਤੇ ਕਹਿਣ ਲੱਗੇ, ਏਕਲਵ ਤੂੰ ਮੈਨੂੰ ਗੁਰੂ ਤੇ ਬਣਾਇਆ, ਤੂੰ ਸ਼ਸਤਰ ਵਿਦਿਆ ਵੀ ਸਿੱਖ ਲਈ ਪਰ ਤੂੰ ਗੁਰੂ ਦਸ਼ਣਾ ਨਹੀਂ ਦਿੱਤੀ, ਬੇਟਾ ਨਹੀਂ ਦਿੱਤੀ। ਗੁਰੂ ਦਸ਼ਣਾ ਦੇ, ਮੇਰੀ ਬੇਟਾ ਦੇ। ਏਕਲਵ ਕਹਿਣ ਲੱਗਾ, ਗੁਰੂ ਜੀ ਮੈਂ ਗਰੀਬ ਹਾਂ,
ਕਾਲ ਹਾਂ ਪਰ ਫਿਰ ਵੀ ਜੋ ਤੁਸੀਂ ਕਹੋਗੇ ਮੈਂ ਗੁਰੂ ਦਕਸ਼ਣਾ ਦਿਆਂਗਾ ਆਗਿਆ ਕਰੋ ਮੈਂ ਕੀ ਭੇਟਾ ਦੇ ਸਾਧ ਸੰਗਤ ਚਾਹੀਦਾ ਤਾਂ ਇਹ ਸੀ ਕਿ ਦਰੋਣਾਚਾਰਿਆ ਉਹਦੀ ਇਹ ਵਿਦਿਆ ਦੇ ਕੇ ਉਹਨੂੰ ਥਾਪੜਾ ਦਿੰਦੇ ਉਹਨੂੰ ਅਸੀਸ ਦਿੰਦੇ ਕਹਿੰਦੇ ਬੇਟਾ ਏਕਲਵ ਤੂੰ ਬੜਾ ਮਹਾਨ ਹੈ ਮੈਂ ਤੇਰੀ ਵਿਦਿਆ ਤੋਂ ਬੜਾ ਖੁਸ਼ ਹਾਂ ਤੇਰੀ ਚੰਗੀ ਵਿਦਿਆ ਹੀ ਮੇਰੀ ਦਕਸ਼ਣਾ ਹੈ ਮੇਰੀ ਬੇਟਾ ਹੈ ਪਰ ਨਹੀਂ ਦਰੋਣਾਚਾਰਿਆ ਗੁਰੂ ਹੋ ਕੇ ਕਿੱਡਾ ਵੱਡਾ ਧਰੋਹ ਕਿੱਡਾ ਵੱਡਾ ਜ਼ੁਲਮ ਕਰ ਰਹੇ ਹਨ ਏਕਲਵ ਦੇ ਨਾਲ ਕਹਿਣ ਲੱਗੇ ਏਕਲਵ ਮੇਰੀ ਬੇਟਾ ਏਕਲਵ ਕਹਿਣ ਲੱਗਾ ਜੋ ਆ ਗਿਆ ਕਰੋ ਤਾਂ ਦਰੋਣਾਚਾਰਿਆ ਅੱਜ ਗੁਰੂ ਹੋ ਕੇ ਕਿੱਡਾ ਵੱਡਾ ਜ਼ੁਲਮ ਕੀਤਾ ਕਹਿਣ ਲੱਗਾ ਏਕਲਵ ਮੇਰੀ ਬੇਟਾ ਇਹ ਹੈ ਆਪਣਾ ਅੰਗੂਠਾ ਕੱਢ ਕੇ ਦੇ ਦੇ ਅੰਖ ਸਤਨਾਮ ਸ੍ਰੀ ਆਪਣਾ ਅੰਗੂਠਾ ਕੱਢ ਕੇ ਦੇ ਦੇ ਏਕਲਵ ਨੇ ਇੱਕ ਮਿੰਟ ਵੀ ਨਾ ਲਾਇਆ ਉਸ ਵੇਲੇ ਸ਼ੁਰੇ ਦੇ ਨਾਲ ਆਪਣਾ ਅੰਗੂਠਾ ਕੱਢ ਕੇ ਦਰੋਣਾਚਾਰਿਆ ਦੇ

ਜਿਹਨੇ ਤੀਰ ਚਲਾਉਣਾ। ਤੀਰ ਚਲਾਉਣ ਵਾਸਤੇ ਅੰਗੂਠਾ ਬਹੁਤ ਜ਼ਰੂਰੀ ਹੈ। ਦਰੋਣਾਚਾਰਿਆ ਨੇ ਸਿਰਫ ਰਾਜਕੁਮਾਰਾਂ ਨੂੰ ਉੱਚੀ ਜਾਤ ਵਾਲਿਆਂ ਨੂੰ ਖੁਸ਼ ਕਰਨ ਵਾਸਤੇ ਇੱਕ ਨੀਵੀਂ ਜਾਤ ਦੇ ਇਸ ਬਹਾਦਰ ਸੂਰਮੇ ਦਾ ਅੰਗੂਠਾ ਕੱਢ ਕੇ ਸੰਸਾਰ ਵਿੱਚ ਹਮੇਸ਼ਾ ਵਾਸਤੇ ਇਹਦੀ ਬਹਾਦਰੀ ਦਾ ਉਹ ਸੁਨਹਿਰਾ ਦਿਨ ਖਤਮ ਕਰ ਦਿੱਤਾ, ਜਿਸ ਦਿਨ ਨੂੰ ਦੇਖ ਕੇ ਲੋਕ ਕਹਿ ਸਕਦੇ ਕਿ ਸੰਸਾਰ ਵਿੱਚ ਏਕ ਲਵ ਵੀ ਕੋਈ ਹੋਏ। ਅੰਗੂਠਾ ਕੱਢ ਦਿੱਤਾ, ਪੇਟਾ ਦਿੱਤੀ ਔਰ ਏਕ ਲਵ ਹੁਣ ਤੀਰ ਨਹੀਂ ਚਲਾ ਸਕਦਾ, ਕਿਉਂਕਿ ਤੀਰ ਚਲਾਉਣ ਵਾਸਤੇ ਅੰਗੂਠਾ ਬਹੁਤ ਜ਼ਰੂਰੀ ਚਾਹੀਦਾ। ਸਾਸ ਦੇਖੋ, ਦਰੋਣਾਚਾਰਿਆ ਨੂੰ ਇੱਕ ਇਹ ਵੀ ਗੁਰੂ ਹੈ ਤੇ ਚੇਲੇ ਦਾ ਅੰਗੂਠਾ ਇਸ ਵਾਸਤੇ ਕਟਵਾ ਦਿੱਤਾ ਕਿ ਇਹ ਗਰੀਬ ਹੈ, ਇਹ ਨੀਵੀਂ ਜਾਤ ਦਾ ਹੈ। ਜੇ ਇਹ ਤੀਰ ਚਲਾਉਂਦਾ ਰਿਹਾ ਤੇ ਸੰਸਾਰ ਵਿੱਚ ਇੱਕ ਨੀਵੀਂ ਜਾਤ ਦਾ ਉੱਤੇ ਹੋ ਜਾਏਗਾ ਤੇ ਉੱਚੀ ਜਾਤ ਦਾ ਰਾਜਕੁਮਾਰ ਇਤਿਹਾਸ ਦੇ ਪਿੱਛੇ ਰਹਿ ਜਾਏਗਾ। ਸਾਸ ਮੋਤੀ ਰਾਮ ਬਹਿਰਾ ਕਹਿਣ ਲੱਗਾ, ਭਲੀਏ ਰੋਕੇ ਉਹ ਏਕਲਵ ਸਾਡਾ ਬਜ਼ੁਰਗ ਸੀ, ਉਹ ਸਾਡਾ ਵੱਡਾ ਸੀ, ਸਾਡੇ ਵਡਕੇ ਦਾ ਅੰਗੂਠਾ ਕੱਟ ਕੇ ਉਹਨੂੰ ਬੇਕਾਰ ਕਰ ਦਿੱਤਾ ਤੇ ਸੰਸਾਰ ਵਿੱਚ ਏਕਲਵ ਦੀ ਜਗ੍ਹਾ ਅਰਜੁਨ ਅੱਗੇ ਆ ਗਏ। ਸਮਾਂ ਬੀਤਿਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਗੱਦੀ ਤੇ ਬੈਠੇ ਔਰ ਜਿਸ ਦਿਨ ਆਨੰਦਪੁਰ ਸਾਹਿਬ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਗਿਆ, ਭਲੀਏ ਲੋਕੇ ਉਹਨਾਂ ਪੰਜਾਂ ਪਿਆਰਿਆਂ ਦੇ ਵਿੱਚ ਸਾਡੀ ਚੀਵਰ ਜਾਤੀ ਵਿੱਚੋਂ ਵੀ ਇੱਕ ਪਿਆਰਾ ਸੀ ਜਿਹਦਾ ਨਾਂ ਸੀ ਭਾਈ ਹਿੰਮਤ ਸਿੰਘ। ਸਾਡੀ ਚੀਵਰ ਜਾਤੀ ਵਿੱਚੋਂ ਭਾਈ ਹਿੰਮਤ ਸਿੰਘ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਹੋਏ। ਜਦੋਂ ਪੰਜਾਂ ਪਿਆਰਿਆਂ ਦੇ ਕੋਲੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਲਈ ਅੰਮ੍ਰਿਤ ਛਕਿਆ, ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦ ਪੰਜਾਂ ਪਿਆਰਿਆਂ ਨੂੰ ਆਪ ਮੱਥਾ ਟੇਕਿਆ ਤੇ ਭਲੀਏ ਲੋਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੂਸਰੇ ਪਿਆਰਿਆਂ ਦੇ ਨਾਲ ਸਾਡੀ ਜਾਤ ਵਿੱਚੋਂ ਆਏ ਭਾਈ ਹਿੰਮਤ ਸਿੰਘ ਨੂੰ ਵੀ ਮੱਥਾ ਟੇਕਿਆ, ਆਖੋ ਸਤਨਾਮ ਸ੍ਰੀ ਮਨ ਕਹਿ ਕੇ ਨਾਲੇ ਮੋਤੀ ਰਾਮ ਰੋਣ ਲੱਗ ਪਏ। ਉਹ ਭਲੀਏ ਲੋਕੇ ਸਾਡੀ ਜਾਤ ਨੂੰ ਹਮੇਸ਼ਾ ਨੀਵਾਂ ਕਿਹਾ ਗਿਆ, ਸਾਨੂੰ ਦੂਰ ਰੱਖਿਆ ਗਿਆ, ਪਰ ਕਲਗੀਆਂ ਵਾਲੇ ਨੇ ਸਾਡੀ ਜਾਤ ਨੂੰ ਵੀ ਆਪਣੇ ਗਲ ਦੇ ਨਾਲ ਲਗਾਇਆ

ਇੰਨੀਆਂ ਗੱਲਾਂ ਕਹਿ ਕੇ ਮੋਤੀ ਰਾਮ ਮਹਿਰੇ ਨੇ ਕਿਹਾ ਹੁਣ ਦੇਰ ਨਾ ਕਰ, ਅੱਜ ਸੇਵਾ ਦਾ ਮੌਕਾ ਮਿਲਿਆ। ਉਹ ਕਲਗੀਆਂ ਵਾਲਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਇੱਕ ਨਵਾਂ ਪੰਥ ਚਲਾਇਆ, ਪੰਥ ਸਾਜਿਆ, ਜਿਸ ਦੀ ਨੀਂਹ ਗੁਰੂ ਨਾਨਕ ਨੇ ਰੱਖੀ। ਜਾਤ ਪਾਤ ਊਚ ਨੀਚ ਤੋਂ ਉੱਤੇ ਇੱਕ ਨਵਾਂ ਸਮਾਜ ਬਣਾਇਆ, ਜਿਸ ਗੁਰੂ ਨੇ ਸਾਡੇ ਵਰਗਿਆਂ ਨੂੰ ਵੀ ਆਪਣਾ ਰੂਪ ਦਿੱਤਾ। ਅੱਜ ਉਨ੍ਹਾਂ ਦੀ ਮਾਤਾ ਔਰ ਸਾਹਿਬਜ਼ਾਦਿਆਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਘਰਵਾਲੀ ਨੇ ਦੁੱਧ ਗਰਮ ਕੀਤਾ, ਗੜਵੇ ਦੇ ਵਿੱਚ ਦੁੱਧ ਪਾਇਆ, ਗਹਿਣੇ ਲਾ ਕੇ ਦੇ ਦਿੱਤੇ। ਘਰ ਵਿੱਚ ਜਿਤਨੀ ਕਮਾਇਆ ਸੀ ਮੋਤੀ ਰਾਮ ਮਹਿਰੇ ਨੇ ਉਹ ਵੀ ਲੈ ਲਈ ਤੇ ਮੋਤੀ ਰਾਮ ਮਹਿਰਾ ਕਹਿਣ ਲੱਗਾ, ਭਲੀਏ ਲੋਕੇ, ਇਹ ਜਿਹੜਾ ਸੰਸਾਰ ਹੈ ਇੱਥੇ ਦਾਨੀ ਵੀ ਨੇ, ਲਾਲਚੀ ਵੀ ਨੇ, ਪਾਪੀ ਵੀ ਨੇ ਤੇ ਧਰਮੀ ਵੀ ਨੇ। ਇਹ ਤੇਰੇ ਗਹਿਣੇ ਔਰ ਇਹ ਪੈਸੇ ਇਹ ਹੁਣ ਕੰਮ ਆਣਗੇ, ਪਹਿਰੇਦਾਰਾਂ ਨੂੰ ਇਹ ਦੇ ਕੇ ਤੇ ਮੈਂ ਸਾਹਿਬਜ਼ਾਦਿਆਂ ਦੀ ਸੇਵਾ ਕਰਾਂਗਾ। ਦੁੱਧ ਲਿਆ, ਗਹਿਣੇ ਪੈਸੇ ਲਏ, ਮੋਤੀ ਰਾਮ ਮਹਿਰਾ ਉੱਠਿਆ, ਬੂਹੇ ਦੇ ਕੋਲ ਪਹੁੰਚਿਆ, ਇੱਕ ਵਾਰੀ ਮੁੜ ਕੇ ਸੁੱਤੇ ਆਪਣੇ ਬੱਚਿਆਂ ਨੂੰ ਦੇਖਿਆ, ਫਿਰ ਘਰਵਾਲੀ ਨੂੰ ਤੱਕਿਆ। ਘਰਵਾਲੀ ਨੇ ਬੂਹਾ ਖੋਲਿਆ, ਮੋਤੀ ਰਾਮ ਮਹਿਰਾ ਦਰਵਾਜ਼ੇ ਵਿੱਚੋਂ ਬਾਹਰ ਨਿਕਲਿਆ। ਘਰਵਾਲੀ ਨੇ ਕੁਝ ਚਿਰ ਦੇਖਿਆ, ਅੰਧੇਰੇ ਵਿੱਚ ਮੋਤੀ ਰਾਮ ਮਹਿਰਾ ਗੁੰਮ ਹੋ ਗਿਆ। ਘਰਵਾਲੀ ਨੇ ਬੂਹਾ ਬੰਦ ਕੀਤਾ, ਬੱਚਿਆਂ ਦੇ ਕੋਲ ਬੈਠ ਗਈ ਤੇ ਮੋਤੀ ਰਾਮ ਮਹਿਰਾ ਠੰਡੇ ਬੁਰਜ ਦੇ ਕੋਲ ਜਾ ਪਹੁੰਚੇ। ਪਹਿਰੇਦਾਰਾਂ ਨੂੰ ਗਹਿਣੇ ਔਰ ਪੈਸਿਆਂ ਦਾ ਲਾਲਚ ਦੇ ਕੇ ਠੰਡੇ ਬੁਰਜ ਦੇ ਉੱਤੇ ਜਾ ਪਹੁੰਚੇ। ਅੰਧੇਰਾ ਹੈ, ਚਾਰ ਚੁਫੇਰੇ, ਠਰੀ ਹੋਈ ਰਾਤ ਔਰ ਬੁਰਜ ਦੇ ਵਿੱਚ ਮਾਤਾ ਗੁਜਰੀ ਜੀ ਚੌਂਕੜਾ ਮਾਰ ਕੇ ਬੈਠੇ ਨੇ ਔਰ ਗੋਦ ਦੇ ਵਿੱਚ ਦੋਨੋ ਸਾਹਿਬਜ਼ਾਦੇ ਸਿਰ ਰੱਖ ਕੇ ਸੁੱਤੇ ਹਨ। ਇਸ ਵੇਲੇ ਮੋਤੀ ਰਾਮ ਮਹਿਰੇ ਨੇ ਆਵਾਜ਼ ਮਾਰੀ, ਮਾਤਾ ਜੀ, ਮਾਤਾ ਜੀ। ਆਵਾਜ਼ ਸੁਣੀ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਤਾ ਜਗਤ ਮਾਤਾ ਗੁਜਰੀ ਕਹਿਣ ਲੱਗੇ, ਭਾਈ ਕੌਣ ਹੈ ਤੂੰ? ਦੁਸ਼ਮਣਾਂ ਦੀ ਭੀੜ ਵਿੱਚ ਇਹ ਆਵਾਜ਼ ਕੋਈ ਆਪਣੀ ਲੱਗੀ, ਕੌਣ ਹੈ ਤੂੰ? ਤਾਂ ਮੋਤੀ ਰਾਮ ਮਹਿਰਾ ਬੋਲਿਆ, ਮਾਤਾ ਜੀ, ਮੈਂ ਹਾਂ ਮੋਤੀ ਰਾਮ ਮਹਿਰਾ। ਤੇ ਮਾਤਾ ਗੁਜਰੀ ਕਹਿੰਦੇ ਨੇ, ਮੋਤੀ ਰਾਮ ਤੂੰ ਕਿਉਂ ਆਇਆ? ਤੈਨੂੰ ਪਤਾ ਹਰ ਪਾਸੇ ਪੈਰ ਹੈ, ਤੇਰੀ ਜਾਨ ਨੂੰ ਖਤਰਾ ਹੋ ਸਕਦਾ। ਤੇ ਮੋਤੀ ਰਾਮ ਮਹਿਰਾ ਕਹਿਣ ਲੱਗਾ, ਮਾਤਾ ਜੀ, ਜੋ ਉਪਕਾਰ ਤੁਸਾਂ ਕੀਤੇ ਉਹਨਾਂ ਉਪਕਾਰਾਂ ਬਦਲੇ ਇੱਕ ਮੋਤੀ ਰਾਮ ਮਹਿਰਾ ਤੇ ਕੀ, ਹਜ਼ਾਰਾਂ ਮੋਤੀ ਰਾਮ ਮਹਿਰੇ ਤੁਹਾਡੇ ਚਰਨਾਂ ਤੋਂ ਕੁਰਬਾਨ। ਮੈਂ ਦੁੱਧ ਲੈ ਕੇ ਆਇਆ, ਮਾਤਾ ਜੀ ਨੂੰ, ਸਾਹਿਬਜ਼ਾਦਿਆਂ ਨੂੰ ਦੁੱਧ ਪਿਆਇਆ। ਤੇ ਮਾਤਾ ਜੀ ਨੇ ਫਿਰ ਬਚਨ ਕਹੇ, ਧੰਨ ਮੋਤੀ ਜਿਨ ਪੁੰਨ ਕਮਾਇਆ, ਗੁਰ ਲਾਲਾ ਤਾਈ ਦੁੱਧ ਪਿਆਇਆ। ਦੁੱਧ ਪਿਆ ਕੇ ਮੋਤੀ ਰਾਮ ਮਹਿਰਾ ਨਾਲੇ ਭੁੱਬਾ ਮਾਰ ਕੇ ਰੋਂਦਾ ਹੈ ਤੇ ਨਾਲੇ ਕਹਿੰਦਾ, ਮਾਤਾ ਜੀ ਮੈਂ ਕੀ ਕਰਾਂ, ਮੇਰੇ ਹੋਰ ਵੱਸ ਕੁਛ ਨਹੀਂ। ਮਾਤਾ ਜੀ ਨੇ ਸਿਰ ਤੇ ਪਿਆਰ ਦਿੱਤਾ ਤੇ ਮੋਤੀ ਰਾਮ ਮਹਿਰਾ ਹੌਲੇ ਹੌਲੇ ਬੁਰਜ ਤੋਂ ਥੱਲੇ ਉਤਰਿਆ ਔਰ ਪਹਿਰੇਦਾਰਾਂ ਦੇ ਕੋਲ ਹੁੰਦਾ ਹੋਇਆ ਆਪਣੇ ਘਰ ਜਾ ਪਹੁੰਚਿਆ।
फिर सोचिया, फिर जावांगा कल दुध लैके, लेकिन कल ना आई क्योंकि अगले दिन साहबजादे नीहां दे विच चिण दिता गया। साहबजादे शहीद हो गए, माता गुजरी जी भी ज्योति ज्योत समा गए, ते हुण पड़ताल होई, शान बीन शुरू होई कि किसे ने माता गुजरी और साहबजादिया की मदद की। पड़ताल शुरू हुई ते पहरेदारां तो हौली हौली गल निकलदी ए निकल गई कि मोती राम महरे ने माता गुजरी और साहबजादिया नूं दुध पियाया सी। नवाब का हुक्म हो गया कि मोती राम महरे नूं दरबार विच पेश की।

ਪਕੜ ਲਿਆ ਮੋਤੀ ਰਾਮ ਮਹਿਰਾ। ਸਰਹੰਦ ਦਾ ਨਵਾਬ ਕਹਿੰਦਾ ਤੂੰ ਸਾਹਿਬਜ਼ਾਦੇ ਆ ਔਰ ਮਾਤਾ ਗੁਜਰੀ ਨੂੰ ਦੁੱਧ ਪਿਆਏ, ਤੈਨੂੰ ਪਤਾ ਉਹ ਹਕੂਮਤ ਦੇ ਬਾਗੀ ਹਨ, ਉਹਨਾਂ ਦੀ ਮਦਦ ਕਰਨਾ ਹਕੂਮਤ ਦੇ ਖਿਲਾਫ ਹੈ, ਤੈਨੂੰ ਆਪਣੀ ਜਾਨ ਦਾ ਡਰ ਨਹੀਂ। ਤੇ ਮੋਤੀ ਰਾਮ ਮਹਿਰਾ ਹੱਥ ਜੋੜਦਾ ਨਵਾਬ ਅੱਗੇ ਨਹੀਂ ਕਲਗੀਆਂ ਵਾਲੇ ਪਾਤਸ਼ਾਹ ਦੇ ਅੱਗੇ, ਤੇ ਬੜੀ ਸ਼ਰਧਾ ਨਾਲ ਕਹਿੰਦਾ ਓਏ ਨਵਾਬ, ਤੈਨੂੰ ਕੀ ਪਤਾ ਇਸ ਦਿਲ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਸਤੇ ਕਿੰਨੀ ਕੁ ਸ਼ਰਧਾ ਔਰ ਕਿੰਨਾ ਕੁ ਪਿਆਰ ਹੈ, ਤੂੰ ਕੀ ਜਾਣੀ। ਜਦ ਕੋਈ ਕਹਿੰਦਾ ਸੀ ਇਹ ਨੀਵੀਂ ਜਾਤ ਦਾ ਹੈ ਤੇ ਮਨ ਨੂੰ ਕਿੰਨੀ ਠੋਕਰ ਵੱਜਦੀ ਸੀ, ਤੇ ਜਿਸ ਕਲਗੀਆਂ ਵਾਲੇ ਨੇ ਸਾਨੂੰ ਆਪਣਾ ਰੂਪ ਦਿੱਤਾ ਉਹਦੇ ਚਰਨਾਂ ਤੋਂ

ਗੁਰੂ ਦੇ ਨਾਲ ਪਿਆਰ ਕਰਦੇ ਹਾਂ, ਆਪਣਾ ਆਪ ਆਪਣਾ ਪਰਿਵਾਰ ਗੁਰੂ ਦੇ ਚਰਨਾਂ ਤੋਂ ਵਾਰ ਦਿੱਤਾ ਤੇ ਸਾਧ ਸੰਗਤ ਇਹ ਜਜ਼ਬਾ ਗੁਰੂ ਨੇ ਸਭ ਨੂੰ ਦਿੱਤਾ। ਇਸੇ ਵਾਸਤੇ ਤੇ ਗੁਰਸਿੱਖ ਹਾਲੀ ਜਿਹੜੇ ਵੀ ਗੁਰੂ ਨਾਨਕ ਨੂੰ ਪਿਆਰ ਕਰਦੇ ਹਨ, ਉਹ ਦੁਨੀਆਂ ਦੇ ਕਿਸੇ ਕੋਣੇ ਵੀ ਬੈਠੇ ਹੋਣ, ਉਹ ਗੁਰੂ ਨਾਨਕ ਦੇ ਨਾਮ ਤੇ ਦਾਨ ਪੁੰਨ ਕਰਦੇ ਹਨ, ਸੇਵਾ ਕਰਦੇ ਹਨ। ਔਰ ਇਸੇ ਵਾਸਤੇ ਜਿੱਥੇ ਵੀ ਨਾਨਕ ਨਾਮ ਲੇਵਾ ਬੈਠੇ ਹਨ, ਉਹ ਜਿੱਥੇ ਆਪ ਖਾਂਦੇ ਹਨ ਉੱਥੇ ਦੂਸਰਿਆਂ ਨੂੰ ਵੀ ਵੰਡਦੇ ਹਨ।

ਅੱਜ ਦੇ ਕੀਰਤਨ ਤੋਂ ਇੱਕ ਆਪਾਂ ਸਿੱਖਿਆ ਜ਼ਰੂਰ ਲੈ ਕੇ ਜਾਣੀ। ਜੋ ਵੀ ਆਪਾਂ ਕਿਰਤ ਕਮਾਈ ਕਰਦੇ ਹਾਂ, ਜਿਤਨਾ ਕੁ ਹੋ ਸਕਦਾ ਦਾਨ ਪੁੰਨ ਆਪਾਂ ਕਰਦੇ ਹਾਂ, ਪਰ ਬਹੁਤੇ ਸਾਡੇ ਵਿੱਚੋਂ ਐਸੇ ਹਨ ਜਿਹੜੇ ਆਪਣੇ ਵਾਸਤੇ ਜ਼ਿਆਦਾ ਜਿਉਂਦੇ ਹਨ ਔਰ ਫਿਰ ਦੁਖੀ ਵੀ ਹਨ। ਹਰ ਕਿਸੇ ਨੇ ਕੋਈ ਨਾ ਕੋਈ ਪਾਰਟੀ, ਕੋਈ ਨਾ ਕੋਈ ਸੰਸਥਾ ਬਣਾਈ ਹੈ ਜਿਹੜੀ ਗਰੀਬਾਂ ਦੇ ਕੋਲ ਜਾ ਕੇ ਉਹਨਾਂ ਦੀ ਮਦਦ ਕਰਦੀ ਹੈ। ਕਿਸੇ ਨੇ ਕੋਈ ਸੁਸਾਇਟੀ ਬਣਾਈ, ਕਿਸੇ ਨੇ ਕੁਝ ਬਣਾਇਆ, ਤੇ ਇਹ ਜਿਹੜੀ ਸੰਗਤ ਆਪਾਂ ਕਰਦੇ ਹਾਂ, ਕੱਲਿਆਂ ਆ ਕੇ ਕੀਰਤਨ ਸੁਣਨਾ ਤੇ ਸੁਣ ਕੇ ਚਲੇ ਜਾਣਾ, ਇੰਨਾ ਕੁਝ ਹੀ ਨਹੀਂ, ਕੁਝ ਹੋਰ ਵੀ ਸਾਨੂੰ ਉੱਦਮ ਕਰਨਾ ਚਾਹੀਦਾ। ਕਰਦੇ ਵੀ ਉਹ, ਪਰ ਕੁਝ ਹੋਰ ਕਰੀਏ, ਕਿਉਂਕਿ ਪਤਾ ਲੱਗਾ ਹੈ ਕਾਫੀ ਸਾਰੇ ਸਿੱਖ ਪਰਿਵਾਰਾਂ ਵਿੱਚ ਕੁਝ ਬੱਚੇ ਈਸਾਈ ਬਣ ਰਹੇ ਹਨ। ਕੱਲਾ ਇੱਥੇ ਹੀ ਨਹੀਂ, ਕਈ ਜਗ੍ਹਾ ਇਸ ਤਰ੍ਹਾਂ ਹੋ ਰਿਹਾ। ਕਿਸੇ ਨੂੰ ਕੋਈ ਚੀਜ਼ ਚੰਗੀ ਲੱਗਦੀ ਹੈ ਤੇ ਆਪਾਂ ਉਸ ਨੂੰ ਰੋਕ ਨਹੀਂ ਸਕਦੇ, ਪਰ ਜੇ ਕੁਝ ਆਪਣੇ ਕੋਲ ਚੰਗਾ ਹੈ ਤੇ ਉਸ ਦੀ ਪਹਿਚਾਣ ਕਿਉਂ ਨਾ ਕੀਤੀ ਜਾਏ। ਗੁਰੂ ਸਾਹਿਬਾਂ ਨੇ ਕਿਸੇ ਨੂੰ ਇਹ ਨਹੀਂ ਕਿਹਾ ਕਿ ਆਪਣਾ ਧਰਮ ਛੱਡ ਤੇ ਜੋ ਮੈਂ ਕਹਿਣਾ ਉਹ ਕਰ, ਕਦੀ ਨਹੀਂ ਕਿਹਾ। ਸਾਰੀ ਬਾਣੀ ਪੜ੍ਹ ਲਓ। ਕਦੀ ਗੁਰੂ ਮਹਾਰਾਜ ਨੇ ਕਿਸੇ ਤੇ ਇਹ ਗੱਲ ਲਾਗੂ ਨਹੀਂ ਕੀਤੀ, ਜੇ ਤੂੰ ਹਿੰਦੂ ਹੈ ਤੇ ਹਿੰਦੂ ਧਰਮ ਛੱਡ, ਜੇ ਤੂੰ ਮੁਸਲਮਾਨ ਹੈ ਤੇ ਇਸਲਾਮ ਛੱਡ, ਕਦੀ ਨਹੀਂ ਕਿਹਾ। ਹਾਂ ਇਹ ਜ਼ਰੂਰ ਕਿਹਾ, ਜੇ ਤੂੰ ਹਿੰਦੂ ਹੈ ਤੇ ਹਿੰਦੂ ਰਹਿ, ਪਰ ਜੀਵਨ ਤੇਰਾ ਉੱਚਾ ਹੋਵੇ। ਜੇ ਤੂੰ ਮੁਸਲਮਾਨ ਹੈ ਤਾਂ ਮੁਸਲਮਾਨ ਰਹਿ, ਪਰ ਜੀਵਨ ਤੇਰਾ ਉੱਚਾ ਹੋਵੇ। ਇਹ ਗੁਰੂ ਨਾਨਕ ਦੇ ਘਰ ਦਾ ਉਪਦੇਸ਼ ਹੈ। ਤੇ ਜਿਹੜੇ ਅਸੀਂ ਗੁਰੂ ਨਾਨਕ ਨੂੰ ਮੰਨਦੇ ਹਾਂ, ਗੁਰੂ ਨਾਨਕ ਨੂੰ ਮੱਥਾ ਟੇਕਦੇ ਹਾਂ, ਅਸੀਂ ਤੇ ਗੁਰੂ ਨੂੰ ਮੱਥਾ ਟੇਕੀਏ ਤੇ ਸਾਡੇ ਹੀ ਬੱਚੇ ਇੱਥੋਂ ਦੂਰ ਭੱਜਦੇ ਜਾਣ, ਸਿੱਖੀ ਵੀ ਛੱਡ ਜਾਣ, ਬਾਣੀ ਵੀ ਛੱਡ ਜਾਣ ਤੇ ਦੂਸਰੇ ਪਾਸੇ ਭਟਕਣ, ਤੇ ਸਾਨੂੰ ਕੋਈ ਨਾ ਕੋਈ ਇਹੋ ਜਿਹਾ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਗੁਰਸਿੱਖੀ ਵੱਲ ਬੋਲ ਸਕੀਏ। ਕੋਈ ਨਾ ਕੋਈ ਇਹੋ ਜਿਹੇ ਨਵਾਂ ਢੰਗ, ਕੋਈ ਨਾ ਕੋਈ ਨਵਾਂ ਤਰੀਕਾ, ਕੋਈ ਨਾ ਕੋਈ ਬੱਚਿਆਂ ਨੂੰ ਇਹੋ ਜਿਹਾ ਪ੍ਰੋਗਰਾਮ ਦਿਆ ਕਰੀਏ ਕਿ ਉਹਨਾਂ ਦੀ ਖਿੱਚ ਬਣੇ, ਉਹ ਗੁਰੂ ਘਰ ਆਣ, ਕਥਾ ਕਹਾਣੀਆਂ ਸੁਣਨ, ਬਾਣੀ ਸੁਣਨ, ਤਾਂ ਕਿ ਉਹਨਾਂ ਦੇ ਮਨਾਂ ਵਿੱਚ ਗੁਰਸਿੱਖੀ ਦਾ ਜਜ਼ਬਾ ਭਰੇ। ਉਹ ਮਾਪਿਆਂ ਦੀ ਸੇਵਾ ਵੀ ਕਰਨ, ਉਹ ਦੇਸ਼ ਕੌਮ ਦੀ ਸੇਵਾ ਵੀ ਕਰਨ, ਉਹ ਦੁਨੀਆਂ ਦੀ ਸੇਵਾ ਵੀ ਕਰਨ। ਐਸੀ ਜਗ੍ਹਾ ਜਿੱਥੇ ਆਪਾਂ ਗੁਰੂ ਘਰ ਬਣਾਉਂਦੇ ਹਾਂ, ਇਹ ਜਗ੍ਹਾ ਤੇ ਪਵਿੱਤਰ ਹੈ, ਪਰ ਨਾਲ ਨਾਲ ਜਿੱਥੇ ਵੀ ਗੁਰੂ ਘਰ ਪਹਿਲਾਂ ਬਣਦੇ ਸਨ, ਕੋਈ ਨਾ ਕੋਈ ਦਵਾਖਾਨਾ ਵੀ ਹੁੰਦਾ ਸੀ। ਗੁਰੂ ਸਾਹਿਬ ਨੇ ਕਿਤਨੇ ਹੀ ਕੋੜੀ ਘਰ ਬਣਵਾਏ ਤੇ ਗੁਰੂ ਸਾਹਿਬ ਜੀ ਆਪਣੇ ਹੱਥਾਂ ਦੇ ਨਾਲ ਕੋੜੀਆਂ ਦੀ ਸੇਵਾ ਕਰਿਆ ਕਰਦੇ ਸਨ, ਉਹਨਾਂ ਨੂੰ ਇਸ਼ਨਾਨ ਵੀ ਕਰਾਉਂਦੇ ਸਨ, ਦੁਖੀਆਂ ਦੀ ਸੇਵਾ ਵੀ ਕਰਦੇ ਸਨ। ਤੇ ਸਾਨੂੰ ਵੀ ਚਾਹੀਦਾ ਕਿ ਜਿੱਥੇ ਕੋਈ ਨਾਨਕ ਨਾਮ ਲੇਵਾ ਜਾਂ ਕੋਈ ਵੀ ਦੁਖੀ ਮਿਲਦਾ ਹੈ ਉਹਦੀ ਸੇਵਾ ਕਰੀਏ, ਕੋਈ ਲੋੜਵੰਦ ਹੈ ਇੱਕ ਐਸਾ ਕੋਈ ਫੰਡ ਬਣਾਈਏ ਕਿ ਉਹਦੇ ਵਿੱਚ ਉਹਦੀ ਮਦਦ ਕੀਤੀ ਜਾਏ। ਕੋਈ ਆਪਣਾ ਭਰਾ ਗਰੀਬ ਹੈ

ਉਹਨਾਂ ਨੂੰ ਮਿਲਦਾ ਜਿਨ੍ਹਾਂ ਦੇ ਮਨ ਵਿੱਚ ਪਿਆਰ ਹੈ। ਤੁਹਾਡੇ ਸਾਹਮਣੇ ਹੈ ਸੈਨਾਈ ਕੀਰਤਨ ਵਿੱਚ ਬੈਠੇ ਇਹ ਭੁੱਲ ਕੇ

ਫਿਰ ਆਪਾਂ ਨੂੰ ਸਾਰੇ ਕੀਰਤਨ ਵਿੱਚ ਜੁੜੀਏ, ਕੀਰਤਨ ਸੁਣੀਏ, ਤਾਂ ਕਿ ਹੋ ਸਕਦਾ ਹੈ ਕਿ ਕਦੀ ਉਹ ਪਰਮੇਸ਼ਰ ਸਾਡੇ ਵਾਸਤੇ ਵੀ ਜਿਵੇਂ ਸਹਿਣ ਨਾਈ

ਮਿਲੇ ਹੋਏ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਅਰਪਣ ਕਰਨਾ, ਇਹ ਪੰਜਵਾਂ ਜੇ ਪਰਮੇਸ਼ਰ ਵੱਲੋਂ ਮਿਲੇ ਹੋਏ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਅਰਪਣ ਕਰਨਾ, ਗੁਣਾਂ ਨੂੰ ਇੱਥੇ ਇੱਕ ਮਿੰਟ ਜ਼ਰੂਰ ਆਪ ਜੀ ਦਾ ਲਿਆ ਜਾਏਗਾ। ਗੁਣ ਦੋ ਤਰ੍ਹਾਂ ਦੇ ਹੁੰਦੇ, ਇੱਕ ਦਰਗਾਹੀ ਗੁਣ ਇੱਕ ਦੁਨਿਆਵੀ ਗੁਣ। ਧਿਆਨ ਦੇ ਤੁਹਾਡੇ ਚੋਂ ਕੋਈ ਡਾਕਟਰ ਬਣ ਗਿਆ, ਇਹ ਦੁਨਿਆਵੀ ਗੁਣ ਹੈ। ਤੁਹਾਡੇ ਚੋਂ ਕੋਈ ਟੀਚਰ ਬਣ ਗਿਆ, ਇਹ ਦੁਨਿਆਵੀ ਗੁਣ। ਤੁਹਾਡੇ ਚੋਂ ਕੋਈ ਇੰਜੀਨੀਅਰ ਬਣ ਗਿਆ, ਇਹ ਦੁਨਿਆਵੀ ਗੁਣ। ਤੁਹਾਡੇ ਚੋਂ ਕੋਈ ਇਹੋ ਜਿਹੀ ਕਿਰਪਾ ਹੋ ਗਈ ਹੈ, ਦੋ ਘੰਟੇ ਸਿਮਰਨ ਵਿੱਚ ਸਮਾਧੀ ਲੱਗ ਗਈ ਹੈ, ਇਹ ਦਰਗਾਹੀ ਗੁਣ ਹੈ। ਪਿਆਰ ਨਾਲ ਆਖੋ ਸਤਨਾਮ। ਪੰਜ ਪੰਜ ਪਾਠ ਸੁਖਮਨੀ ਸਾਹਿਬ ਦੇ ਇੱਕ ਚੌਂਕੜੀ ਤੇ ਕਰ ਲੈਂਦਾ, ਦਰਗਾਹੀ ਗੁਣ ਹੈ। ਦੋ ਤਰ੍ਹਾਂ ਦੇ ਗੁਣ, ਇੱਕ ਦਰਗਾਹੀ ਗੁਣ ਇੱਕ ਦੁਨਿਆਵੀ ਗੁਣ। ਇਹਨਾਂ ਦੋਵਾਂ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ, ਕਈ ਲੋਕ ਦਰਗਾਹੀ ਗੁਣ ਵੀ ਕਿਸੇ ਦੇ ਬੁਰੇ ਲਈ ਵਰਤ ਜਾਂਦੇ ਹਨ, ਇਹਨਾਂ ਦੋਨਾਂ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਵਰਤਣਾ, ਇਹ ਵੀ ਨਿਰਧਨ ਨੂੰ ਪਾਲਣ। ਉਹ ਕੀ ਸਮਾਂ ਸੀ, ਗਨਕਾ ਪਾਪਣ ਹੋਏ, ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਸ਼ ਅਚਾਨ ਚੱਕ। ਹੁਣ ਉਸ ਗਨਕਾਂ ਨੂੰ ਕੋਈ ਡਾਕਟਰ ਤੇ ਨਹੀਂ, ਦੁਨਿਆਵੀ ਗੁਣਾਂ ਦਾ ਨਹੀਂ ਡਰ, ਦਰਿਆਈ ਦਰਿਆਈ ਗਨਕਾ ਵਾੜੇ ਆਏ ਖਲਤ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸਨੂੰ ਦਿੱਤੋ ਸਤੋਤਾ, ਰਾਮ ਨਾਮ ਉਪਦੇਸਿਆ, ਖੇਲ ਗਿਆ ਦੇ ਵਣਜ ਸਤੋ। ਹਾਲ ਬਾਜ਼ਾਰ ਚ ਹੱਦ 100 ਰੁਪਏ ਦਾ ਤੋਤਾ ਮਿਲ ਜੂ, ਅਸੀਂ ਲੈ ਆਈਏ, ਉਹਨੂੰ ਵਾਹਿਗੁਰੂ ਚ ਪਾਈਏ, ਕੀ ਉਸ ਤੋਤੇ ਨਾਲ ਸਾਡਾ ਪਾਰ ਉਤਾਰਾ ਹੋਜੂ। ਮੇਰਾ ਤੋਤਾ ਨਹੀਂ ਸੀ ਦਿੱਤਾ, ਉਸ ਦਰਗਾਹੀ ਗੁਣ ਵਿੱਚੋਂ ਇੱਕ ਛੋਟੀ ਜਿਹੀ ਅਰਦਾਸ ਵੀ ਕੀਤੀ ਸੀ, ਹੇ ਪਰਮੇਸ਼ਰ ਇਸੇ ਬਹਾਨੇ ਇਹਨੂੰ ਨਾਮ ਨਾਲ ਜੋੜ ਦੇ, ਇਹਨੇ ਮੇਰੀ ਸੇਵਾ ਕੀਤੀ। ਤੁਧ ਸਲਾਹਣ ਤਿੰਨ ਧਨ ਪੱਲੇ, ਨਾਨਕ ਕਾ ਧਨ ਸੋਈ, ਜੇ ਕੋ ਜੀਓ ਕਹੇ ਉਹਨਾਂ ਕੋ, ਤੈਨੂੰ ਜਮ ਕੀ ਤਲਵਾਰਾਂ।

ਰੱਬ ਦੇ ਪਿਆਰਿਆਂ ਨੂੰ ਜੀ ਬਾਰਿਸ਼ ਬਸਤਰ ਦੇ ਤੇ ਗਿੱਲੇ ਨੇ ਬਦਲਾ ਲੋ ਜਲ ਪਾਣੀ ਸ਼ਿਕਾਰ ਦੇਖੋ ਜੀ ਉਹ ਕਹੇ ਉਹ ਇੱਕ ਦਰਗਾਹੀ ਗੁਣ ਜੇ ਵੇਖੋ ਇੱਕ ਪਾਪਣ ਦੇ ਭਲੇ ਲਈ ਵਰਤੇ ਇਹ ਵੀ ਨਿਰਧਨ ਭਲਾ ਇਹ ਸਾਡੇ ਚੋਂ ਕੋਈ ਸ਼ਾਇਦ ਕਿਸੇ ਕਿਸੇ ਨੂੰ ਰੱਬ ਦਰਗਾਹੀ ਗੁਣ ਬਖਸ਼ਿਸ਼ ਕਰੇ ਤੇ ਇਸ ਭਲੇ ਲਈ ਵਰਤੇ ਉਹ ਸਮਾਂ ਲਿਆਓ ਸਾਹਮਣੇ ਅਜਾ ਮਲ ਪਾਪੀ ਜਗ ਜਾਣ ਨਿਮਕ ਮਾਏ ਨੇ ਸਤਾਰ ਮਹਾਂਪੁਰਸ਼ ਆਏ ਨਾ ਸੇਵਾ ਕੀਤੀ ਉਹਦੀ ਵਿਧ ਬਣਾਤੀ ਸੱਤਵੇਂ ਪੁੱਤਰ ਦਾ ਨਾਂ ਨਾਰਾਇਣ ਰੱਖੀ ਵਿਧ ਬਣਾਤੀ ਕੋਈ ਆਪਣੇ ਪੁੱਤਰ ਦਾ ਨਾਂ ਹੁਣ ਰੱਖ ਲਵੇ ਗੱਲ ਬਣ ਜੂ ਨਹੀਂ ਉਹ ਵਿਦ ਬਣਾ ਕੇ ਅਰਦਾਸ ਕੀਤੀ ਨਾਲ ਇਹ ਵਾਹਿਗੁਰੂ ਇਸ ਰਾਹ ਰਾਹੀਂ ਇਹਨੂੰ ਰਾਹ ਦੇ ਦੇ ਇਹ ਇੱਕ ਦਰਗਾਹੀ ਗੁਣ ਕਿਸੇ ਕਿਸੇ ਦੇ ਹਿੱਸੇ

ਇਹ ਨਿਰਧਨ ਨੂੰ ਪਾਲਣਾ ਹੈ। ਤੁਸੀਂ ਕੀ ਕਹੋਗੇ? ਜੇ ਗੁਰੂ ਨਾਨਕ ਸੱਜਣ ਠੱਗ ਨੂੰ ਨਾਮ ਨਾਲ ਜੋੜਦੇ ਨੇ ਕਿ ਇਹ ਨਿਰਧਨ ਨੂੰ ਪਾਲਣਾ ਨਹੀਂ, ਸਰਗਾਈ ਦਾ ਤੇ ਗੁਰੂ ਨਾਨਕ ਤੋਂ ਉਹਦੇ ਚੋਂ ਕਿਨਕ ਨੂੰ ਦਿੰਦੇ ਨੇ ਸਤਨਾਮ। ਇਹ ਦੋ ਗੁਣ ਹੁੰਦੇ ਨੇ, ਇੱਕ ਦਰਗਾਹੀ ਇੱਕ ਦੁਨਿਆਵੀ। ਇਹ ਦੋ ਕੁ ਮਿੰਟ ਲਾਏ ਨੇ ਦਰਗਾਹੀ ਗੁਣ ਤੇ। ਹੁਣ ਜਿਹੜੀ ਜ਼ਿਆਦਾ ਬਹੁ ਗਿਣਤੀ ਅਸੀਂ ਬੈਠੇ ਹਾਂ, ਦੁਨਿਆਵੀ ਗੁਣ ਰਾਹੀਂ ਵੀ ਨਿਰਧਨ ਨੂੰ ਪਾਲਣਾ, ਧਿਆਨ ਦੇਣਾ ਜ਼ਰਾ। ਦੁਨਿਆਵੀ ਗੁਣ ਜਿਹੜਾ ਵੀ ਸਤਸੰਗ ਜੀ ਸਾਨੂੰ ਪ੍ਰਾਪਤ ਹੋਵੇ,

ਨਿਹਾਲਿਆ ਜਿਨ ਕਰ ਉਪਦੇਸ਼ ਗਿਆਨ ਅਜੰਦੀਆ ਨਿਲੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵ ਨਜਾਰਿਆ ਸਤਿਗੁਰੂ ਹੈ ਮੋਇਥਾ ਲੇਕਿਨ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ।

ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀ ਮਨ ਪਾਉਂਦੇ ਰਾ ਪੀੜੇ ਅੱਗੇ ਜਾਵਣਾ, ਨੰਗਾ ਤੋਂ ਜੁਗ ਚਾਲਿਆ ਤਾਂ ਦਿਸੇ ਖਰਾ ਡਾਵਣਾ, ਕਰਾ ਗੁਣਾ ਪੁੱਛਣ।

ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ। ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਪਾਵੇ ਸੋਕਰੇ ਮਨ ਚੰਦਿਆ ਸੋਬਰ ਪਾਏ ਸੀ। ਤਾਂ ਕਰਕੇ

ਸਰੀਰ ਹੇਠ ਚਲਾਏਗਾ, ਆਪੇ ਦੇ ਵੜਿਆ ਜਾਂ ਆਪੇ ਹੀ ਕਰਮ ਕਰਾਏਗਾ, ਵਡੋ ਵਡਾ ਵੜ ਮੇਰੇ ਸਿਰੇ ਸਿਰ ਧੰਦੇ ਲਾਏਗਾ, ਨਦਰ ਮੱਠੀ ਜੇ ਕਰੇ ਸੁਲਤਾਨਾ ਕਾਲ ਕਰਾਏਗਾ, ਦਰ ਮੰਗਣ ਭਿੱਖ ਨਾ ਕਰੇ।

ਮਾਰਿਆ, ਕੋਠੇ ਮੈਂ ਮਾੜੀਆਂ ਲਾ ਬੈਠੇ ਕਰ ਪਸਾਰਿਆ, ਚੀਜ ਕਰਮਨ ਪਾਉਂਦੇ ਹਰ ਬੂਝਣ ਨਾਹੀ ਹਾਰਿਆ, ਕਰ ਫਰਮਾਇਸ਼ ਕਾਇਆ ਵੇਖ ਮੈਲਤ ਮਰਨ ਉਸਾਰਿਆ, ਜਰ ਆਈ ਜੋ ਬਨੂ ਹਾਰਿਆ।

ਵੱਡਾ ਕਸ ਲਾਈਏ ਜੀ, ਸੁਸ ਵੱਡੀਆਂ ਵਡਿਆਈਆਂ ਸਹਿਬ ਮੇਲੇ ਤਾਂ ਨਜ਼ਰੀਆਂ ਆਈਆਂ, ਜਾਂ ਤਸਪਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿਤ ਉੱਠੇ ਨੌ ਮਿੰਟ।

ਸਭ ਤੋਂ ਆ ਕੇ ਆਪਣਾ ਜਿਸ ਨਾ ਹੀ ਸੋਚਣ ਕੱਢੀਏ, ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਏ, ਜਾ ਰਹਿਣਾ ਨਾ ਹੀ ਐਤ ਜਗ ਤਾਂ ਕਾਇਤ ਕਰ ਵਹੰਡੀਏ, ਬੰਦਾ ਕਿਸੇ ਨਾ ਖਰੇ ਹੋ ਜੁਟੀਏ ਮੋਰੇ ਨਾ।

ਹੀ ਤਣਾ ਕਿਉਂ ਕਲਾਪੇ ਹੀ ਤੇ ਧਾਰੀਏ ਦੇਖੇ ਕੀਤਾ ਆਪਣਾ ਤਰਕ ਚੀ ਪੱਕੀ ਸਾਰੀਏ ਜੋ ਆਇਆ ਸੋ ਚਲਸੀ ਸਭ ਕੋ ਆਈ ਵਾਰੀਏ ਜਿਸਕੇ ਕੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਸਾਰੀਏ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸੋ

ਹਰੀਦਾਸਾਨ ਦਰਗਾਹ ਦੀ ਟਿਕਟ ਗੁਰਮੰਤਰ ਦੀ ਟਿਕਟ ਤੇਰੇ ਕੋਲ ਹੋਵੇਗੀ ਤਾਂ ਇਹ ਗੁਰਮੰਤਰ ਤੈਨੂੰ ਉਸ ਗੁਰੂ ਉਸ ਵਾਹਿਗੁਰੂ ਦੀ ਪਹਿਚਾਣ ਕਰਾ ਨਾਲ ਅੱਛਾ ਜੈ ਮਹਾਭਿਆਨ ਤਪਤ ਬਹੁਤ ਅਗਰ ਕਹਿੰਦੇ ਨੂੰ ਉਸ ਰਸਤੇ ਤੇ ਜਿੱਥੇ ਬੜਾ ਓਪਰਾ ਜਿਹਾ ਰਸਤਾ ਹੈ ਉੱਥੇ ਉਹ ਗਰਮੀ ਵੀ ਬਣ ਆਮ ਕਹਿੰਦੇ ਗਰਮੀ ਇੱਥੇ ਗਰਮੀ ਹੋਵੇ ਅਸੀਂ ਕਿਹ ਓਪਰਾ ਦੇਖਾ ਉਸ ਗਰਮੀ ਤੋਂ ਬਚਣ ਵਾਸਤੇ ਨਾ ਕੋਈ ਹੋਰ ਕੋਈ ਸਾਧਕ ਇੱਕੋ ਸਾਧਕ ਜੇ ਮਾਂ ਧਿਆਨ ਤਪਤ ਕੋ ਨਾਮ ਤੇ ਹਰ ਕੇ ਨਾਮ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਜਿਹੜੀ ਚੀਜ਼ ਗੁਰੂ ਦੇ ਚਰਨਾਂ ਵਿੱਚੋਂ ਲੈਣ ਆਏ ਹਾਂ, ਪਿਆਰ ਨਾਲ ਸਾਰੇ ਹੱਥ ਜੋੜੋ, ਬੜੇ ਸਤਿਕਾਰ ਸਹਿਤ ਬੇਨਤੀ ਕਰੋ ਗੁਰੂ ਦੇ ਚਰਨਾਂ ਵਿੱਚ। ਜਿਸ ਗੁਰੂ ਦੇ ਚਰਨਾਂ 'ਚ ਬਿਨੈ ਕਰੇ ਹਾਂ ਕੁਝ ਮਿਲ ਜਾਂਦੇ। ਆਓ ਪਿਆਰ ਨਾਲ ਸਾਰੇ ਬੇਨਤੀ ਕਰੀਏ, ਸਮਾਪਤੀ ਹੈ। ਗਰੀਬ ਨਵਾਜ਼ ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਗਰੀਬ ਨਵਾਜ਼ ਸਤਿਗੁਰੂ ਸੱਚੇ ਪਾਤਸ਼ਾਹ, ਹਿੰਦੀ ਚਾਦਰ ਆਪ ਜੀ ਦਰੋਂ ਕਰੋ ਸਾਹਿਬ ਗੁਰੂ ਪਿਆਰੇ ਗੁਰੂ ਕਿਰਾਮ, ਜਿਹਨਾਂ ਜਿਹਨਾਂ ਗੁਰਮੁਖਾਂ ਭੈਣਾਂ ਬੱਚਿਆਂ ਬੱਚਿਆਂ ਨੇ ਨਾਮ ਆਪ ਜਾਣਦੇ ਹੋ, ਘੜ ਘੜ ਕੇ ਅੰਤਰ ਕਈਆਂ ਸੁਰਗ ਜੀਓ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਆਪ ਜੀ ਦੇ ਰੱਬੀ ਦਰਗਾਹ ਵਿੱਚ ਹਾਜ਼ਰ ਹੋ ਕੇ ਕੀਰਤਨ ਨਮਸਕਾਰ ਕਰਦੇ ਮਾਇਆ ਦਸ ਰਹੀ ਖਜ਼ਾਨੇ ਪ੍ਰਭੂ ਕਰਨੇ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਹਾਜ਼ਰੀ ਦੱਤੇ ਪ੍ਰਵਾਨ ਕਰਨੀ, ਸਰਬਤ ਸਾਧ ਸੰਗਤ ਦੇ ਸਿਰ ਤੇ ਮਿਹਰ ਪ੍ਰਿਆਤ ਰੱਖ ਕੇ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨੀ, ਪਿਆਰ ਨਾਲ ਰਸਨਾ ਪੁੱਤਰ ਕਰੋ, ਮਿਲ ਕੇ ਆਪੋ।

ਵੱਡਾ ਨਾਮ ਹੈ ਘਰ

ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾ ਬਿਨੋ ਗਣੋ ਗੁਰਪਾਸ ਹਮ ਕੀਰੇ ਕਰਮ ਸਤਿਗੁਰ ਸ਼ਰਨਾਈ

ਹਰ ਗੁਣ ਸਦੀ ਆ ਗੋ ਖਾਣ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਜਨ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ।

ਦਾ ਜਨਮ ਭਾਇਆ ਪ੍ਰਣਵਤ ਨਾਨਕ ਤਿਨਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਜਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਕਾਮ ਮਿਲ

ਤੇ ਪਾਤਸ਼ਾਹੀ ਦਸਵੀਂ ਚੋ ਗਈ ਹੁਣ ਰਾਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗ ਕੇ ਈਸਾ ਉਹ ਪੰਸ਼ਗਨ ਦੇ ਭਈ ਸਵੈਣਿਆਂ ਵਧਾਈ ਦੇਈ ਧੰਨ ਧਨ ਲੋਕਨ ਕੇ ਰਾਜਾ ਦੁਰਚਨ ਦਾ ਗਰੀਬ ਨਿਵਾਜਾ ਅਖਲ ਭਵਨ ਕੇ ਸੱਜਣਾਰੇ ਦਾਸ ਜਾਨ ਮੋਲਿਓ ਉਪਾਰੇ ਕਵੀਓ ਪਾਚ ਬੇਨਤੀ ਚੋ ਬਈ ਹਮਰੀ ਕਰੋ ਆਦੈ ਰੱਖਿਆ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਲੈ ਉਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਲੋ ਆਪ ਆਦੈ ਮੋਏ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰ ਮੋਰ ਚਾ ਨਿਜ ਕਰ ਲੈ ਕਰੀਏ ਸਭ ਬੈਰਨ ਕੋ ਆਸੂ ਲਹੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਵਰ

ਸਿਮੇਵਰੀ ਹੈ ਪੂਜੋ ਸਦਾ ਮਾਰੇ ਪੱਛਾ ਸ੍ਰੀ ਅਸਤੋ ਜੂ ਕਰਿਆ ਰੱਛਾ ਰਾਖ ਲਿਓ ਮੋਏ ਰਾਖਣਾ।

ਪਹਿਲ ਆਪ ਆਪਣੀ ਵਧੈ ਜੇਤੀ ਵਰਨ ਤਾਂ ਭਿੰਨ ਭਿੰਨ ਕੋਈ ਤੇਤੀ ਤੁਮਰਾ ਲਖਣ ਜਾਏ ਪਸਾਰਾ ਇਹ ਵਿਦ ਸਜਾ ਪ੍ਰਸੰ ਸੰਸਾਰ ਏਕ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਧੁੱਪਾ ਅੰਡਜ ਜੇਰਜ ਸੇਤਜ ਕੀਨੀ ਉਤ ਭੁਜ ਖਾਨ ਬਹੁਰ ਰਸ ਦੀਨੀ ਕਹੂੰ ਫੂਲ ਰਾਜਾ ਹੋਇਆ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਗਰੀ ਸਿਰ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸੁਭਵ ਅਬ ਰਚਾ ਮੇਰੀ ਤੁਮ ਕਰੋ ਸਿੱਖ ਉਬਾਰ ਆਸਿਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਤ ਸਕਲ ਮਲੇਸ਼ ਕਰੋ ਰਨ ਘਾਤਾ ਜੇ ਅਸਤ ਹੋ ਜਾ ਤਵ ਸ਼ਰਨੀ ਪਾਰੇ ਤਿਨਕੇ ਦੁਸ਼ਟ ਦੁਖਤ ਹੋਇ ਮਾਰੇ ਪੁਰਖ ਜਵਨ ਪਰ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਲਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾ ਕੇ ਕਾਲ ਨਿਤਵੈ ਐ ਹੈ ਰਚਾ ਹੋਏ ਤਾਏ ਸਭ ਕਲ ਦੁਸ਼ਟ ਅਰਿਸ਼ਟ ਤੜੈ ਤਤ ਕਲ

ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਸੇ ਪੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪੜੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਤੂੰ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਹੈ ਘੰਟਾ ਦੇ ਰਹਿ ਸਭ ਸ਼ਹਿ ਜਿਸ ਦੇ ਸੋ ਪਾਵੇ ਸਦਾ ਸਿਰ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਹਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਧਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆਂ ਸਦਾ ਪ੍ਰਵਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਸ਼ਬਦ ਧੜੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾ ਤੁਧ ਜਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਭ ਹੋਆ ਤਿਤ ਘਰ ਅਨਹਤ ਵਾਜੇ ਮੁੰਦਾਵਣੀ ਮਹਲਾ ਪੰਜ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਦਾ ਪਿਓ ਜਿਸ ਕਾ ਸਭ ਸਾਧਾਰੋ ਜੇ ਕੋ ਖਾਵੇ ਜੇ ਕੋ ਪੁੱਛੈ ਤਿਸ ਕਾ ਹੋਏ ਉਧਾਰੋ ਇਹ ਵਸਤ ਜੀ ਮੈਂ ਜਾਈ ਨਿਤ ਨਿਤ ਰੱਖ ਔਰ ਧਾਰੋ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ।

0: समर्थ सुगोए चले भूख जान
1: अब 10 मिनट।

वाहेगुरु वाहेगुरु वाहेगुरु।

ਬਾਦਸ਼ਾਹ ਜਹਾਂਗੀਰ ਤਾਂ ਪਹਿਲਾਂ ਹੀ ਇਸ ਮੌਕੇ ਦੀ ਉਡੀਕ ਵਿੱਚ ਸੀ ਕਿ ਕਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕਰਵਾਇਆ ਜਾਵੇ, ਕਿਉਂਕਿ ਉਹ ਉਸ ਵਕਤ ਹੋ ਰਹੀ ਗੁਰੂ ਘਰ ਦੀ ਮਹਿਮਾ ਨੂੰ ਵੇਖ ਕੇ ਜਰ ਨਹੀਂ ਸੀ ਸਕਦਾ। ਉਹ ਆਪ ਆਪਣੀ ਕਲਮ ਨਾਲ ਤੋਜ ਕੇ ਜਹਾਂਗੀਰੀ ਵਿੱਚ ਲਿਖਦਾ ਹੈ ਕਿ ਦਰਿਆ ਬਿਆਸਾ ਦੇ ਨੇੜੇ ਗੋਇੰਦਵਾਲ ਵਿੱਚ ਅਰਜਨ ਦੇਵ ਨਾਮ ਦਾ ਇੱਕ ਫਕੀਰ ਰਹਿੰਦਾ ਸੀ। ਉਸ ਕੋਲ ਬੜੀ ਦੂਰ ਦੂਰ ਤੋਂ ਹਿੰਦੂ ਅਤੇ ਭੋਲੇ ਭਾਲੇ ਮੁਸਲਮਾਨ ਆਉਂਦੇ ਸਨ। ਉਸਨੇ ਆਪਣੀ ਬਜ਼ੁਰਗੀ ਦਾ ਬੜਾ ਢੋਲ ਵਜਾਇਆ ਹੋਇਆ ਸੀ ਤੇ ਤਿੰਨਾਂ ਚੌਹਾਂ ਪੀੜ੍ਹੀਆਂ ਤੋਂ ਉਸਦੀ ਝੂਠ ਦੀ ਦੁਕਾਨ ਬੜੀ ਗਰਮ ਸੀ। ਉਹ ਗੁਰਗੱਦੀ ਨੂੰ ਦੁਕਾਨੇ ਬਾਤਲ ਯਾਨੀ ਝੂਠ ਦੀ ਦੁਕਾਨ ਲਿਖਦਾ ਹੈ। ਕਹਿੰਦਾ ਹੈ ਕਿ ਮੇਰੇ ਦਿਲ ਵਿੱਚ ਇਹ ਵਿਚਾਰ ਸੀ ਕਿ ਜਾਂ ਤਾਂ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦਿੱਤਾ ਜਾਵੇ ਤੇ ਜਾਂ ਫਿਰ ਇਸਲਾਮ ਧਰਮ ਵਿੱਚ ਲੈ ਆਂਦਾ ਜਾਵੇ। ਉਹ ਕਿਸੇ ਠੀਕ ਮੌਕੇ ਦੀ ਉਡੀਕ ਵਿੱਚ ਸੀ ਕਿ ਉਧਰੋਂ ਖੁਸਰੋ ਵਾਲੀ ਘਟਨਾ ਵਾਪਰ ਗਈ। ਖੁਸਰੋ ਜੋ ਕਿ ਬਾਦਸ਼ਾਹ ਜਹਾਂਗੀਰ ਦਾ ਪੁੱਤਰ ਸੀ ਤੇ ਜਹਾਂਗੀਰ ਤੋਂ ਬਾਗੀ ਹੋ ਚੁੱਕਿਆ ਸੀ, ਅਤੇ ਦੂਸਰਾ ਚੰਦੂ ਦੀਵਾਨ ਤੇ ਗੁਰੂ ਸਾਹਿਬ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਬਲਦੀ ਉੱਤੇ ਹੋਰ ਤੇਲ ਪਾ ਦਿੱਤਾ। ਬਾਦਸ਼ਾਹ ਜਹਾਂਗੀਰ ਨੇ ਮੁਰਤਜ਼ਾ ਖਾਨ ਨੂੰ ਇਹ ਹੁਕਮ ਦਿੱਤਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕੈਦੀ ਦੀ ਹਾਲਤ ਵਿੱਚ ਬਾਦਸ਼ਾਹ ਜਹਾਂਗੀਰ ਦੇ ਸਾਹਮਣੇ ਪੇਸ਼ ਕੀਤਾ ਤਾਂ ਜਹਾਂਗੀਰ ਨੇ ਬੜੇ ਰੋਹਬ ਨਾਲ ਕਿਹਾ, ਗੁਰੂ ਸਾਹਿਬ, ਤੁਸੀਂ ਜਾਣਦੇ ਹੋ ਕਿ ਮੁਗਲ ਬਾਦਸ਼ਾਹ ਦੇ ਵਿਰੁੱਧ ਜਰਾ ਜਿੰਨਾ ਵੀ ਹੱਥ ਹਿਲਾਉਣ ਦਾ ਕੀ ਸਿੱਟਾ ਨਿਕਲਦਾ ਹੈ। ਤੁਸਾਂ ਖੁਸਰੋ ਨੂੰ ਰਾਜ ਤਿਲਕ ਦਿੱਤਾ ਹੈ, ਬਾਦਸ਼ਾਹੀ ਦੀ ਅਸੀਸ ਦਿੱਤੀ ਹੈ, 5000 ਨਗਦ ਦਿੱਤਾ ਹੈ ਅਤੇ ਉਸ ਨੂੰ ਲੰਗਰ ਛਕਾਇਆ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ, ਬਾਦਸ਼ਾਹ ਜਹਾਂਗੀਰ, ਗੁਰੂ ਕਾ ਲੰਗਰ ਸਭ ਲਈ ਸਾਂਝਾ ਹੈ। ਇੱਥੇ ਭਾਵੇਂ ਕੋਈ ਹਿੰਦੂ ਆਵੇ, ਮੁਸਲਮਾਨ ਆਵੇ, ਈਸਾਈ ਆਵੇ, ਜੈਨੀ ਆਵੇ, ਬੋਧੀ ਆਵੇ, ਜੋਗੀ ਆਵੇ, ਸੰਨਿਆਸੀ ਆਵੇ, ਉਹ ਚਾਵੇ ਨੀਚ ਆਵੇ, ਧਰਮੀ ਆਵੇ, ਕਾਫਰ ਆਵੇ, ਪੰਡਤ ਆਵੇ, ਚਮਾਰ ਆਵੇ, ਰਾਜਾ ਆਵੇ, ਕੰਗਾਲ ਆਵੇ, ਸਿੱਖ ਆਵੇ, ਸਿੱਖ ਦਾ ਵੈਰੀ ਆਵੇ, ਸਭ ਨੂੰ ਲੰਗਰ ਮਿਲਦਾ ਹੈ ਤੇ ਮਿਲਦਾ ਰਹੇਗਾ। ਤੇਰਾ ਪਿਤਾ ਜਲਾਲੂਦੀਨ ਅਕਬਰ ਵੀ ਤਾਂ ਇਸੇ ਹੀ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕ ਕੇ ਗਿਆ ਸੀ, ਜੇ ਅੱਜ ਤੇਰੇ ਪੁੱਤਰ ਨੇ ਛਕ ਲਿਆ ਤਾਂ ਕਿਹੜਾ ਹਨੇਰ ਆ ਗਿਆ। ਬਾਦਸ਼ਾਹ ਜਹਾਂਗੀਰ ਨੇ ਕਿਹਾ, ਗੁਰੂ ਸਾਹਿਬ, ਤੁਸੀਂ ਆਪਣੇ ਕੀਤੇ ਜ਼ੁਲਮਾਂ ਤੇ ਇਕਬਾਲ ਕਰਦੇ ਹੋ, ਇਸ ਕਰਕੇ ਤੁਹਾਨੂੰ 2 ਲੱਖ ਰੁਪਏ ਜੁਰਮਾਨਾ ਕੀਤਾ ਜਾਂਦਾ ਹੈ। ਹਜ਼ੂਰ ਨੇ ਕਿਹਾ, ਬਾਦਸ਼ਾਹ ਜਹਾਂਗੀਰ, ਇਹ ਮਾਇਆ ਸਾਰੀ ਗਰੀਬਾਂ ਦੀ ਹੈ ਤੇ ਜੁਰਮਾਨਾ ਇੱਕ ਕੌਡੀ ਵੀ ਨਹੀਂ ਦਿੱਤਾ ਜਾ ਸਕਦਾ। ਤਾਂ ਬਾਦਸ਼ਾਹ ਜਹਾਂਗੀਰ ਨੇ ਕਿਹਾ, ਗੁਰੂ ਸਾਹਿਬ, ਮੈਨੂੰ ਪਤਾ ਲੱਗਿਆ ਹੈ ਕਿ ਤੁਸੀਂ ਇੱਕ ਗ੍ਰੰਥ ਲਿਖਿਆ ਹੈ। ਤੁਹਾਡੇ ਬਚਨ ਦਾ ਇੱਕੋ ਇੱਕ ਤਰੀਕਾ ਹੈ ਕਿ ਤੁਸੀਂ ਉਸ ਵਿੱਚ ਹਜ਼ਰਤ ਮੁਹੰਮਦ ਸਾਹਿਬ ਤੇ ਇਸਲਾਮ ਦੀ ਤਾਰੀਫ ਦੇ ਕੁਝ ਲਫ਼ਜ਼ ਪਾ ਦਿਓ ਤਾਂ ਤੁਹਾਡਾ ਗੁਨਾਹ ਮਾਫ਼ ਕਰ ਦਿੱਤਾ ਜਾਵੇਗਾ, ਜੇ ਨਹੀਂ ਤਾਂ ਮਰਨ ਵਾਸਤੇ ਤਿਆਰ ਹੋ ਜਾਓ। ਤਾਂ ਹਜ਼ੂਰ ਨੇ ਕਿਹਾ, ਬਾਦਸ਼ਾਹ ਜਹਾਂਗੀਰ, ਇਹ ਗ੍ਰੰਥ ਇਲਾਹੀ ਹੁਕਮ ਵਿੱਚ ਲਿਖਿਆ ਗਿਆ ਸੀ ਤੇ ਸੰਪੂਰਨ ਹੋ ਚੁੱਕਿਆ ਹੈ। ਹੁਣ ਇਸ ਵਿੱਚੋਂ ਨਾ ਕੋਈ ਅੱਖਰ ਕੱਢਿਆ ਜਾ ਸਕਦਾ ਹੈ ਤੇ ਨਾ ਹੀ ਪਾਇਆ ਜਾ ਸਕਦਾ ਹੈ। ਹਾਂ, ਜਿੱਥੋਂ ਤੱਕ ਮੌਤ ਦਾ ਸਵਾਲ ਹੈ, ਸਾਨੂੰ ਪ੍ਰਵਾਨ ਹੈ। ਜਦੋਂ ਗੁਰੂ ਸਾਹਿਬ ਨੇ ਮੌਤ ਪ੍ਰਵਾਨ ਕਰ ਲਈ ਤਾਂ ਬਾਦਸ਼ਾਹ ਜਹਾਂਗੀਰ ਨੇ ਯਾਸਾ ਵਾ ਯਾਸਾ ਦੀ ਸਜ਼ਾ ਦਾ ਹੁਕਮ ਦੇ ਦਿੱਤਾ, ਜਿਸ ਤੋਂ ਭਾਵ ਹੈ ਕਿ ਸਰੀਰ ਨੂੰ ਇੰਨਾ ਕਸ਼ਟ ਦਿੱਤਾ ਜਾਵੇ ਕਿ ਸਰੀਰ ਖਤਮ ਹੋ ਜਾਵੇ ਪਰ ਸਰੀਰ ਵਿੱਚੋਂ ਇੱਕ ਤੁਬਕਾ ਵੀ ਖੂਨ ਦਾ ਬਾਹਰ ਨਾ ਨਿਕਲੇ। ਬਾਦਸ਼ਾਹ ਜਹਾਂਗੀਰ ਨੇ ਇਹ ਡਿਊਟੀ ਚੰਦੂ ਦੀਵਾਨ ਨੂੰ ਦੇ ਦਿੱਤੀ। ਚੰਦੂ ਦੀਵਾਨ ਦੀ ਡਿਊਟੀ ਲਗਾਏ ਜਾਣ ਵਿੱਚ ਵੀ ਬਾਦਸ਼ਾਹ ਜਹਾਂਗੀਰ ਦੀ ਇੱਕ ਚਾਲ ਸੀ। ਉਹ ਚਾਹੁੰਦਾ ਸੀ ਕਿ ਗੁਰੂ ਸਾਹਿਬ ਨੂੰ ਕਿਸੇ ਹਿੰਦੂ ਕੋਲੋਂ ਸ਼ਹੀਦ ਕਰਵਾਇਆ ਜਾਵੇ ਤਾਂ ਕਿ ਉਹ ਖੁਦ ਹਿੰਦੂ ਪਰਜਾ ਵਿੱਚ ਬਦਨਾਮ ਨਾ ਹੋਵੇ। ਉਧਰੋਂ ਚੰਦੂ ਦੀਵਾਨ ਨੇ ਵੀ ਕਿਹੜੀ ਘਟ ਕੀਤੀ, ਉਸਨੇ ਗੁਰੂ ਸਾਹਿਬ ਨੂੰ ਕਈ ਦਿਨ ਜੇਠ ਦੀਆਂ ਧੁੱਪਾਂ ਵਿੱਚ ਖੜੇ ਰੱਖਿਆ, ਨਾ ਕੋਈ ਰੋਟੀ ਦਿੱਤੀ ਨਾ ਪਾਣੀ, ਫਿਰ ਇੱਕ ਉਬਲਦੀ ਦੇਗ ਉਬਾਲ ਕੇ ਗੁਰੂ ਸਾਹਿਬ ਨੂੰ ਉਸ ਵਿੱਚ ਬਿਠਾਇਆ ਗਿਆ ਅਤੇ ਫਿਰ ਇੱਕ ਲੋਹੇ ਦੀ ਤਵੀ ਗਰਮ ਕਰਕੇ ਗੁਰੂ ਸਾਹਿਬ ਨੂੰ ਉਸ ਤੇ ਬਿਠਾ ਕੇ ਸੀਸ ਉੱਤੇ ਤੱਤਾ ਤੱਤਾ ਰੇਤਾ ਪਾਇਆ ਗਿਆ। ਜਿਸ ਤਰ੍ਹਾਂ ਚੰਦੂ ਦੀਵਾਨ ਗੁਰੂ ਸਾਹਿਬ ਨੂੰ ਬਦਲ ਬਦਲ ਕੇ ਤਸੀਹੇ ਦੇ ਰਿਹਾ ਹੈ, ਉਸ ਦਰਨਾਕ ਦ੍ਰਿਸ਼ ਨੂੰ ਆਪਦੀ ਸੇਵਾ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਜਾ ਰਿਹਾ ਹੈ।

ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇੰਨੇ ਤਸੀਹੇ ਦਿੱਤੇ ਗਏ, ਪਰ ਫਿਰ ਵੀ ਗੁਰੂ ਮਹਾਰਾਜ ਦੇ ਚਿਹਰੇ ਤੇ ਸ਼ਾਂਤੀ ਤੇ ਮਨ ਵਿੱਚ ਟਿਕਾਓ ਸੀ। ਇਹ ਸਭ ਕੁਝ ਦੇਖ ਕੇ ਚੰਦੂ ਦੀਵਾਨ ਹੈਰਾਨ ਰਹਿ ਗਿਆ। ਉਸਨੇ ਜਾ ਕੇ ਜਦੋਂ ਬਾਦਸ਼ਾਹ ਜਹਾਂਗੀਰ ਨੂੰ ਦੱਸਿਆ ਤਾਂ ਜਹਾਂਗੀਰ ਨੇ ਸੋਚਿਆ ਕਿ ਉਹ ਕਿਹੜਾ ਤਸੀਹਾ ਅਪਣਾਇਆ ਜਾਵੇ ਜਿਸ ਨਾਲ ਕਿ ਗੁਰੂ ਸਾਹਿਬ ਨੂੰ ਇਸ ਤੋਂ ਵੀ ਜ਼ਿਆਦਾ ਕਸ਼ਟ ਪਹੁੰਚੇ। ਤਾਂ ਉਸ ਦੇ ਦਿਮਾਗ ਵਿੱਚ ਇੱਕ ਤਰਕੀਬ ਸੁੱਝੀ ਕਿ ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਜਲੇ ਹੋਏ ਵਿਅਕਤੀ ਉੱਤੇ ਪਾਣੀ ਪਾਇਆ ਜਾਵੇ ਤਾਂ ਉਸ ਵਕਤ ਇਨਸਾਨ ਨੂੰ ਜੋ ਦਰਦ ਹੁੰਦਾ ਹੈ ਉਸ ਤੋਂ ਸਹਾਰਿਆ ਨਹੀਂ ਜਾਂਦਾ। ਉਸਨੇ ਸੋਚਿਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਰੀਰ ਤਾਂ ਪਹਿਲਾਂ ਹੀ ਛਾਲੇ ਛਾਲੇ ਹੋਇਆ ਪਿਆ ਹੈ, ਕਿਉਂ ਨਾ ਇਸ ਉੱਤੇ ਠੰਡਾ ਠੰਡਾ ਪਾਣੀ ਪਾਇਆ ਜਾਵੇ। ਜਦੋਂ ਛਾਲੇ ਫਟਣਗੇ ਤੇ ਜੋ ਗੁਰੂ ਮਹਾਰਾਜ ਨੂੰ ਤਕਲੀਫ ਹੋਏਗੀ ਉਹ ਮੈਂ ਆਪਣੀਆਂ ਅੱਖਾਂ ਨਾਲ ਦੇਖਾਂਗਾ। ਇਹ ਕੂੜ ਵਿਚਾਰ ਸੋਚ ਕੇ ਬਾਦਸ਼ਾਹ ਜਹਾਂਗੀਰ ਨੇ ਆਪਣੇ ਕੁਝ ਮੁਗਲ ਸਿਪਾਹੀ ਭੇਜ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਰਾਵੀ ਦੀ ਭੇਟਾ ਕਰ ਦਿੱਤਾ। 30 ਮਈ 1606 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੋਤੀ ਜੋਤ ਸਮਾ ਗਏ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਲਾਸਾਨੀ ਸ਼ਹਾਦਤ ਦੇ ਕੇ ਇੱਕ ਗੁਰਮਤ ਗਾਡੀ ਰਾਹ ਬਣਾ ਦਿੱਤਾ ਜਿਸ ਉੱਤੇ ਅੱਜ ਤੱਕ ਸ਼ਹੀਦ ਚੱਲਦੇ ਆ ਰਹੇ ਹਨ। ਸਿੰਘਾਂ ਤੇ ਕੀ ਨਹੀਂ ਬੀਤੀ, ਸਿੰਘਾਂ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਗਿਆ, ਆਰੇ ਨਾਲ ਦੋ ਫੜ ਕਰਤਾ, ਉਬਲਦੀਆਂ ਦੇਗਾਂ ਚ ਉਬਾਲ ਦਿੱਤੇ ਗਏ, ਰੋਈ ਵਿਚ ਲਪੇਟ ਕੇ ਸਾੜ ਦਿੱਤੇ, ਜੰਡਾ ਨਾਲ ਪੁੱਠੇ ਲਟਕਾ ਦਿੱਤੇ, ਭੱਠੀਆਂ ਵਿਚ ਝੋਕ ਦਿੱਤੇ ਗਏ, ਫਾਂਸੀ ਦੇ ਤਖ਼ਤੇ ਤੇ ਝੂਲ ਗਏ। ਇੱਥੇ ਹੀ ਬਸ ਨਹੀਂ, ਸਿੰਘਾਂ ਨੇ ਰੇਲਾਂ ਦੀਆਂ ਪਟੜੀਆਂ ਅੱਗੇ ਲੰਮੇ ਪੈ ਪੈ ਕੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ, ਪਰ ਸਾਨੂੰ ਕੀ ਬਖਸ਼ ਗਏ? ਸਰਦਾਰੀਆਂ।